0: ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰਾ ਕਿਆ ਗੁਣਾ ਕੋ ਖਾਣਾ
1: ਜੋ ਸੇਵੈ ਤੁਜੀ ਜਿਨ ਨਾਨਕ ਤਿਨ ਕੁਰਬਾਨਾ
0: ਹਤਿਆਵੇ ਹਤਿਆਵੇ ਤੁਜੀ ਸੇ ਜਨ ਜੁਗ ਮੇ ਸੁਖ ਵਾਸੀ
1: ਸੇ ਮੁਕਤ ਭਏ ਜਿਨ ਹਤਿਆਇਆ ਜੀ ਜਿਨ ਟੂਟੀ ਜਮ ਕੀ ਫਾਸੀ
0: ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ

0: ਆਪ ਵਖਾਣਾ
1: ਜਿਨ੍ਹਾਂ ਸੇਵਿਆ ਤਿੰਨ ਸੁਖ ਪਾਇਆ
0: ਸਹਿਜੇ ਹੀ ਹਰ ਨਾਮ ਸਮਾਇਆ
1: ਤੂੰ ਆਪੇ ਕਰਤਾ ਤੇਰੇ ਕਿਹਾ ਸਭ ਹੋਏ
0: ਤੁਧ ਬਿਨ ਦੂਜਾ
1: ਗੁਰੂ ਨ ਕੋਇ ਤੂੰ ਘਰ ਘਰ ਵੇਖੇ ਜਾਣੇ ਸੋਏ
0: ਜਿਨ੍ਹਾਂ ਨਾਨਕ ਗੁਰਮੁਖ ਪ੍ਰਗਟ ਹੋਏ
1: ਆਸਾ ਮਹੱਲਾ ਪਹਿਲਾ ਤੇ ਸਵਰੇ ਪਹਿਲੀ

ਆਪਣ ਭ੍ਰਿਸ਼ਟ ਗਗਨ ਤੇ ਪਈ ਧਨ ਧਨ ਲੋਗਨ ਕੇ ਰਾਜਾ ਅਖਲ ਪਵਨ ਕੇ ਸਿਰਜਨ ਹਾਰੇ ਕਬਿਓ ਬਾਜ ਬੇਨਤੀ ਚੌਪਈ ਹਮਰੀ।

0: ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਰ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਵਾਰ।

ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਹਿਗੁਰੂ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਰਹਿ ਤੇ ਆਏ, ਫਿਰ ਅੰਗਦ ਗੁਰਤ ਅਮਰਦਾਸ ਰਾਮ ਵਾਸਤੇ ਹੋਏ ਸਹਾਇ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਦੇਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਕਰ ਨਾਂ ਦੇ ਦਾਵੇ ਤਾਈ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹੀਆਂ ਦੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ।

ਮਾਨਿਆ ਕੀਤਿਆ ਧਰਮ ਨਹੀਂ ਹਾਰਿਆ ਸਿੱਖੀ ਸਿੱਖੀ ਖੇਸਾ ਸਵਾਸਾ ਨਾਲ ਨਿਭਾਏ ਤਿੰਨ ਤਿੰਨਾਂ ਦੇ ਕਮਾਏ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸਰਬੱਤ ਖਾਲਸਾ ਜੀ ਕੋ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਭ ਸੁਖ ਹੋਵੇ ਜਾ ਖਾਲਸਾ ਜੀ ਸਾਹਿਬ ਤਾਂ ਰੱਛਾ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੋ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਿਵੇਕ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੱਚੇ ਪਹਿਲਾਂ ਤਾਂ ਹੱਥ ਜੋੜ ਕੇ ਫਤਿਹ ਦੀ ਸਾਂਝ ਕਰੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਰੌਲਾ ਪਾਉਂਦੇ ਹੋ ਨਾ ਫਤਿਹ, ਇਹ ਵੀ ਬਹੁਤ ਗਲਤ ਆ। ਜਿਹੜੀ ਫਤਿਹ ਦੀ ਸਾਂਝ ਆ, ਗੁਰੂ ਮਹਾਰਾਜ ਦਰਬਾਰ ਦੇ ਵਿੱਚ ਸਾਡੀ ਆਵਾਜ਼ ਇੰਨੀ ਨਿਮਰਤਾ ਵਾਲੀ ਹੋਣੀ ਚਾਹੀਦੀ ਆ ਕਿ ਅਸੀਂ ਕਿਸੇ ਨੂੰ ਵੀ ਨਾਲ ਬੈਠੇ ਨੂੰ ਪਰੇਸ਼ਾਨ ਨਾ ਕਰੀਏ। ਜਿਹੜੇ ਤੁਸੀਂ ਲਲਕਾਰੇ ਜੇ ਮਾਰ ਕੇ ਕਰਦੇ ਨਾ, ਇਹ ਗਲਤ ਆ। ਦੁਬਾਰਾ ਫਿਰ ਸਾਂਝ ਕਰੋ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਆਪਣਾ ਕੈਂਪ ਲਾਉਣ ਦਾ ਮੇਨ ਮਕਸਦ ਵਾ, ਕੀ ਵਾ? ਕਿ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਅਤੇ ਬਾਣੀ ਦੇ ਨਾਲ ਜੁੜੋ। ਮੈਂ ਦੇਖ ਰਿਹਾ, ਕੱਲ੍ਹ ਆਪਾਂ ਅਨਾਊਂਸ ਕੀਤਾ ਸੀ ਵੀ ਜਿਹੜੇ ਬੱਚੇ ਅਰਦਾਸ ਕਰਨਗੇ ਤਾਂ ਅਸੀਂ ਉਹਨਾਂ ਨੂੰ ਸਪੈਸ਼ਲ ਇੱਥੇ ਸੱਦਾਂਗੇ। ਪਰ ਤੁਸੀਂ ਕਿਸੇ ਨੇ ਲਿਆ ਕੇ ਇਹ ਨਹੀਂ ਦਿਖਾਇਆ ਵੀ ਮੈਂ ਅਰਦਾਸ ਦਾ ਨੋਟਿਸ ਆਪਣੇ ਕੋਲ ਲੈ ਕੇ ਆਇਆ ਅਤੇ ਮੈਂ ਨਾਲ ਲਿਖੀ ਹੋਈ ਆ। ਇੱਕ ਹੀ ਬੇਟੀ ਨੇ ਮੈਨੂੰ ਦਿਖਾਇਆ ਵੀ ਮੈਂ ਪ੍ਰਮੋਹੀ ਜਿਹਨੇ ਕਿ ਅਰਦਾਸ ਕੀਤੀ ਆ ਤੁਹਾਡੇ ਸਾਹਮਣੇ। ਕੀ ਗੱਲ, ਬਾਕੀਆਂ ਨੂੰ ਵੀ ਸਾਰਿਆਂ ਨੂੰ ਆਪਾਂ ਕਿਹਾ ਸੀ ਨਾ ਵੀ ਤੁਸੀਂ ਅਰਦਾਸ ਕਰਨੀ ਆ, ਵੱਡੇ ਬੱਚਿਆਂ ਨੂੰ ਵੀ ਖਾਸ ਕਰਕੇ, ਅਤੇ ਗੱਲਾਂ ਮਾਰਦੇ ਰਹਿੰਦੇ ਹਾਂ, ਦੇਖ ਲਓ ਫਿਰ। ਕਿਸੇ ਨੇ ਨਹੀਂ ਨੋਟ ਬਣਾਇਆ, ਕਿਸੇ ਨੇ ਵੀ। ਹੁਕਮਨਾਮਾ ਸਾਹਿਬ ਵੀ ਆਪਣਾ ਇਹੀ ਆ, ਇੱਕ ਦੋ ਬੱਚੇ ਹੁਕਮਨਾਮਾ ਸਾਹਿਬ ਲੈਂਦੇ ਆ, ਹੋਰ ਕੋਈ ਨਹੀਂ ਲੈ ਕੇ ਰਾਜੀ। ਹਾਲਾਂਕਿ ਤੁਹਾਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਆ। ਆਪਣਾ ਮੇਨ ਮਕਸਦ ਇਹੀ ਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਸਿੱਖੋ। ਸੰਥਿਆ ਦੀਆਂ ਕਲਾਸਿਸ ਜਿਹੜੀਆਂ ਆਪਾਂ ਲੈਂਦੇ ਹਾਂ ਉਹ ਵੱਧ ਤੋਂ ਵੱਧ ਕਰੋ। ਜੋ ਇਹ ਕੈਂਪ ਸੀ ਇਸ ਵਾਰ, ਬੜਾ ਨਿਰਾਸ਼ਾਜਨਕ ਕੈਂਪ ਰਿਹਾ, ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਅਗਲੀ ਵਾਰ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਪਹਿਲਾਂ ਹੀ ਉਲੀਕਿਆ ਜਾਵੇ ਕਿ ਸਾਡੇ ਜੋ ਅੱਜ ਮੈਂ ਬੈਠੇ ਦੇਖ ਰਿਹਾ ਵੀ ਕਿੰਨੇ ਪੇਰੈਂਟਸ ਬੈਠੇ ਆ। ਕੀ ਗੱਲ, ਅਸੀਂ ਇੱਕ ਇੱਕ ਹਫ਼ਤਾ ਨਹੀਂ ਕੱਢ ਸਕਦੇ ਜੇ ਸਾਡਾ, ਅਸੀਂ ਬੱਚਿਆਂ ਲਈ ਹੀ ਤੁਰੇ ਫਿਰਦੇ ਹਾਂ ਨਾ ਇੱਥੇ। ਇਹੀ ਕੈਂਪ ਦੇ ਵਿੱਚ ਕਿਸੇ ਟਾਈਮ 250-250-300 ਬੱਚਾ ਹੁੰਦਾ ਸੀ। ਇਸ ਵਾਰ ਅੱਜ ਮੈਨੂੰ ਬੱਚੇ ਬੈਠੇ ਦਿਖ ਰਹੇ ਨੇ, ਉਹ ਵੀ ਅਸੀਂ ਚਲੋ ਬਾਹਰਲਾ ਪ੍ਰੋਗਰਾਮ ਲੀਕਿਆ ਸੀ ਉਸ ਕਰਕੇ ਤੁਸੀਂ ਆ ਗਏ, ਪਰ ਤੁਹਾਨੂੰ ਕੈਂਪ ਦਾ ਕੋਈ ਚਾਅ ਨਹੀਂ ਅੰਦਰੋਂ ਵੀ ਅਸੀਂ ਕੁਛ ਸਿੱਖ ਕੇ ਜਾਣਾ। ਕੈਂਪ ਦਾ ਮਤਲਬ ਇਹ ਨਹੀਂ ਹੁੰਦਾ ਕਿ ਆ ਗਏ, ਜੋ ਲੰਗਰਾਂ ਵਿੱਚ ਬਣਿਆ ਅਸੀਂ ਉਹ ਛਕ ਲਿਆ ਅਤੇ ਉਦੋਂ ਬਾਅਦ ਦੁਪਹਿਰ ਤੋਂ ਬਾਅਦ ਘਰੇ ਚਲੇ ਗਏ। ਰਹਿਰਾਸ ਦੇ ਟਾਈਮ 'ਤੇ ਵੀ ਤੁਸੀਂ ਬਹੁਤ ਘੱਟ ਬੱਚੇ ਇੱਥੇ ਰਹਿੰਦੇ ਰਹੇ ਹੋ। ਜਾਂ ਤਾਂ ਸਾਨੂੰ ਇਹਦੇ ਪ੍ਰਤੀ ਸਖ਼ਤ ਹੋਣਾ ਪੈਣਾ ਵੀ ਜਿਹੜੇ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿਣਗੇ ਅਸੀਂ ਉਹਨਾਂ ਨੂੰ ਹੀ ਇੱਥੇ ਸੱਦ ਕੇ ਉਸ ਤਰੀਕੇ ਨਾਲ ਸਨਮਾਨ ਕਰੀਏ, ਕਿਉਂਕਿ ਅਖੀਰਲੇ ਦਿਨ ਸਾਡਾ ਇਕੱਠ ਦਿਖਾਉਣ ਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ। ਚਾਹੇ ਤੁਸੀਂ ਮਾਇੰਡ ਕਰਿਓ ਇਹ ਗੱਲ ਨੂੰ, ਅੰਦਰੋਂ ਮਨ ਬਹੁਤ ਦੁਖੀ ਹੁੰਦਾ ਕਿ ਅਸੀਂ ਇੱਕ ਸਾਲ ਪੂਰਾ ਵੇਟ ਕਰਦੇ ਰਹਿੰਦੇ ਹਾਂ ਵੀ ਕੈਂਪ ਆਉਣਾ ਕੈਂਪ ਆਉਣਾ। ਪਰ ਕੈਂਪ ਦੇ ਦੌਰਾਨ ਕੁਛ ਕੁ ਪੇਰੈਂਟਸ ਨੇ ਜਿਹੜੇ ਕਿ ਸਵੇਰੇ ਬੱਚਿਆਂ ਨੂੰ ਛੱਡ ਜਾਂਦੇ ਆ, ਦੁਪਹਿਰ ਨੂੰ ਲੈ ਜਾਂਦੇ ਨੇ। ਕੀ ਗੱਲ ਬਈ, ਅਸੀਂ ਉਹਨਾਂ ਬੱਚਿਆਂ ਲਈ ਹੀ ਪ੍ਰੋਗਰਾਮ ਉਲੀਕਦੇ ਹਾਂ, ਬਾਹਰੋਂ ਟੀਚਰ ਵੀ ਸੱਦਦੇ ਹਾਂ।

0: ਐਤਕੀ ਸਾਡੀਆਂ ਕਮੀਆਂ ਰਹੀਆਂ, ਪਰ ਇਹਨੂੰ ਅਸੀਂ ਚੰਗੇ ਤਰੀਕੇ ਨਾਲ ਕਿਵੇਂ ਲੀਕ ਸਕਦੇ ਹਾਂ, ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਇਹਦੇ ਵਿੱਚ। ਜਿੰਨੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ, ਵੀ ਮੈਂ ਹਾਂ ਮੈਨੂੰ ਟੀਚਿੰਗ ਦਾ ਐਕਸਪੀਰੀਅੰਸ ਆ, ਮੈਂ ਆਪਣਾ ਇੱਕ ਹਫ਼ਤਾ ਪੂਰਾ ਇੱਥੇ ਰਹੂੰਗਾ ਜਾਂ ਰਹੂੰਗੀ, ਠੀਕ ਹੈ ਨਾ, ਤਾਂ ਹੀ ਇਹ ਬੱਚੇ ਸਾਡੇ ਸਾਡਾ ਮੇਨ ਫਿਊਚਰ, ਸਾਡਾ ਸਾਡੀਆਂ ਪ੍ਰੋਪਰਟੀਆਂ ਜਿਹੜੇ ਤੁਹਾਡੇ ਵਿੱਚ ਬੈਠੇ ਆ, ਇਹਨੇ ਤਾਂ ਹੀ ਇੱਥੇ ਗੁਰੂ ਘਰ ਆਉਣਾ, ਨਹੀਂ ਸਾਡੇ ਜੋ ਹਾਲਾਤ ਨੇ ਨਾ ਦਿਨੋਂ ਦਿਨ ਬਹੁਤ ਵਿਗੜਦੇ ਜਾ ਰਹੇ ਆ। ਜੇ ਕਿਸੇ ਬੱਚੇ ਨੂੰ ਵੀ ਅਸੀਂ ਵੱਡੇ ਬੱਚਿਆਂ ਨੂੰ ਕਹੀਦਾ ਵੀ ਤੁਸੀਂ ਕੱਲ੍ਹ ਨੂੰ ਰਹਿਰਾਸ ਸਾਹਿਬ ਕਰਨੀ ਆ, ਇਹ ਭੱਜਦੇ ਆ, ਕੀ ਗੱਲ ਬਈ। ਤੁਹਾਨੂੰ ਮੇਰੀਆਂ ਗੱਲਾਂ ਦੁੱਖ ਬਹੁਤ ਲੱਗਦਾ ਹੋਊ, ਪਰ ਮਨ ਅੰਦਰੋਂ ਦੁੱਖ ਹੁੰਦਾ ਬਈ ਜਦੋਂ ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਤਾਂ ਇਹ ਮਾਇੰਡ ਕਰਕੇ ਬਹਿ ਜਾਂਦੇ ਨੇ, ਦੂਜੇ ਦਿਨ ਆਉਂਦੇ ਨਹੀਂ। ਉੱਥੇ ਪੇਰੈਂਟਸ ਨੂੰ ਚਾਹੀਦਾ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਸੇਧ ਦੇਣੀ ਆ। ਸਾਡਾ ਕੋਈ ਕਿਸੇ ਦਾ ਮਨ ਦਿਖਾਉਣ ਦਾ ਅੰਦਰੋਂ ਮਕਸਦ ਨਹੀਂ ਹੁੰਦਾ, ਸਾਡਾ ਇਹ ਹੁੰਦਾ ਕਿ ਤੁਸੀਂ ਆਓ ਕੁਝ ਕੈਂਪ ਦੇ ਵਿੱਚੋਂ ਸਿੱਖ ਕੇ ਜਾਓ। ਮੈਂ ਤਾਂ 5 ਮਿੰਟ ਲਈ ਅੱਜ ਪੇਰੈਂਟਸ ਨਾਲ ਵੀ ਮੀਟਿੰਗ ਕਰਨੀ ਚਾਹੁੰਦਾ ਸੀਗਾ, ਉਹ ਹਰਵਿੰਦਰ ਭਾਅ ਜੀ ਤੁਹਾਨੂੰ ਦੱਸ ਦੇਣਗੇ। ਜੇ ਆਪਾਂ ਬਾਅਦ 'ਚ ਟਾਈਮ ਹੋਇਆ ਤਾਂ ਆਪਾਂ ਜ਼ਰੂਰ ਮੀਟਿੰਗ ਕਰੀਏ ਵੀ ਆਪਾਂ ਇਹ ਕੈਂਪ ਨੂੰ ਅਗਲੀ ਵਾਰ ਤੋਂ ਕਿਵੇਂ ਸਫਲਤਾਪੂਰਨ ਬਣਾ ਸਕਦੇ ਹਾਂ, ਜਿਹੜੇ ਸਾਡੇ ਪੇਰੈਂਟਸ ਵੀ ਨੇ, ਵੀ ਸਾਡੇ ਤੋਂ ਉਹਨਾਂ ਦਾ ਮਨ ਦੁਖੀ ਨਾ ਹੋਵੇ, ਨਾ ਹੀ ਜੇ ਅਸੀਂ ਇਸ ਪ੍ਰਬੰਧ ਦੇ ਵਿੱਚ ਹਾਂ ਵੀ ਸਾਡਾ ਵੀ ਮਨ ਨਾ ਦੁਖੀ ਹੋਵੇ। ਸਾਡੇ ਸਾਲ ਦੇ ਵਿੱਚ ਇੱਕ ਸਮਰ ਕੈਂਪ ਜਿਹੜਾ ਅਸੀਂ ਪਹਿਲਾਂ 5-5 ਹਫ਼ਤੇ ਦਾ ਲਾਉਂਦੇ ਰਹੇ ਹਾਂ, ਪਰ ਡਿਊ ਟੂ ਵਲੰਟੀਅਰ ਇਸ਼ੂ ਜਿਹੜਾ ਕਿ ਅਸੀਂ ਇਸ ਵਾਰ 3 ਹਫ਼ਤੇ ਦਾ ਕੀਤਾ। ਕਿਉਂ ਨਹੀਂ 5 ਹਫ਼ਤੇ ਦਾ ਕਰ ਸਕਦੇ, ਕਿਉਂ ਨਹੀਂ ਅਸੀਂ 2 ਮਹੀਨੇ ਦਾ ਕਰ ਸਕਦੇ, ਜਿੰਨੀ ਦੇਰ ਬੱਚਿਆਂ ਦੀ ਛੁੱਟੀਆਂ ਨੇ, ਘਰੇ ਬੈਠ ਕੇ ਇਹਨਾਂ ਨੇ ਗੇਮਾਂ ਹੀ ਖੇਲਣੀਆਂ ਨੇ। ਸਾਡੇ ਨੂੰ ਆਪਣੇ ਆਪ ਤੁਸੀਂ ਕਮਿਟਮੈਂਟ ਦਿਓ ਵੀ ਮੈਂ 1 ਹਫ਼ਤੇ ਲਈ ਇੱਥੇ ਤੁਹਾਡੇ ਵਿੱਚ ਹਾਜ਼ਰ ਹਾਂ। ਜਿਹੜੇ ਅਸੀਂ ਕੈਂਪ ਨੇ ਇੱਕ ਮਿਸਾਲ ਪੈਦਾ ਕਰ ਸਕੀਏ ਫਰੀ ਅਮਾਊਂਟ ਦੀ, ਵੀ ਹਾਂ ਇੱਥੇ ਕੈਂਪ ਲੱਗਦੇ ਆ। ਅਸੀਂ ਦੂਜੇ ਗੁਰਦੁਆਰਾ ਸਾਹਿਬ ਨਾਲ ਕੰਪੇਅਰ ਨਾ ਕਰੀਏ ਫਰੀ ਅਮਾਊਂਟ ਨੂੰ, ਜੋ ਫਰੀ ਅਮਾਊਂਟ ਦਾ ਸ਼ਹੀਦਾਂ ਦੇ ਸਮਰਪਿਤ ਗੁਰਦੁਆਰਾ ਸਾਹਿਬ ਆ ਇੱਥੋਂ, ਜਿਹੜੇ ਬੱਚੇ 2-3 ਐਗਜ਼ਾਮਪਲਾਂ ਨੇ, ਚਲੋ ਮੈਂ 9 ਤਾਂ ਨਹੀਂ ਲਊਂਗਾ, ਜਿਨ੍ਹਾਂ ਦੇ ਪੇਰੈਂਟਸ ਆ ਕੇ ਇਹ ਕਹਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਕੈਂਪਾਂ ਵਿੱਚ ਲੈ ਕੇ ਆਏ ਅਤੇ ਸਾਡੇ ਬੱਚੇ ਹੁਣ ਬਾਲ ਨਹੀਂ ਕਟਾ ਰਹੇ। ਜੇ ਆਖੋ ਤਾਂ ਮੈਂ ਸਟੇਜ 'ਤੇ ਸੱਦ ਕੇ ਉਹਨਾਂ 9 ਵੀ ਲੈ ਦਿੰਦਾ, ਪਰ ਮੈਂ ਚਾਹੁੰਦਾ ਨਹੀਂ, ਕਿਉਂਕਿ ਬਾਕੀ ਬੱਚੇ ਉਸ ਨੂੰ ਗੱਲ ਨੂੰ ਦੇਖ ਕੇ ਫਿਰ ਹਰਟ ਹੁੰਦੇ ਆ। ਉਹੀ ਬੱਚੇ ਨੇ ਜਿਹੜੇ ਕਿ ਕੈਂਪਾਂ ਦੇ ਵਿੱਚ 1-2 ਵਾਰੀ ਆਏ, ਉਹਨਾਂ ਨੇ ਆਪਣਾ ਮਨ ਹੀ ਐਸਾ ਬਣਾ ਲਿਆ ਕਿ ਆਪਣੇ ਬਾਲ ਤੱਕ ਨਹੀਂ ਕਟਵਾਏ, ਪਰ ਉਹਨਾਂ ਦੇ ਪੇਰੈਂਟਸ ਉਹ ਮਾਣ ਫੀਲ ਕਰਦੇ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਫਰੀ ਅਮਾਊਂਟ ਦੇ ਵਿੱਚ ਕੈਂਪ ਲਵਾਉਂਦੇ ਹਾਂ। ਪਰ ਆਪਾਂ ਇਹਨਾਂ ਨੂੰ ਮਜ਼ਾਕ ਬਣਾ ਕੇ ਰੱਖ ਲਿਆ ਕੈਂਪ ਦੇ ਵਿੱਚ, ਆਉਂਦੇ ਹਾਂ ਆ ਕੇ ਖਾ ਪੀ ਲਿਆ, ਉਹ ਬੀਬੀਆਂ ਵਿਚਾਰੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮਾਂ ਕਾਰਾਂ ਤੋਂ ਛੁੱਟੀਆਂ ਲੈ ਕੇ ਸੇਵਾ ਵੀ ਕਰਦੀਆਂ ਨੇ, ਆਪੇ ਮਨ ਦੁਖੀ ਹੋਣਾ, ਕਿਉਂਕਿ ਪੇਰੈਂਟਸ ਵੀ ਜਿਹੜੇ ਬੱਚਿਆਂ ਨੂੰ ਛੱਡ ਕੇ ਜਾਂਦੇ ਆ ਉਹ ਵੀ ਨਹੀਂ ਪੁੱਛਦੇ ਵੀ ਤੁਸੀਂ ਕੀ ਸਿੱਖ ਕੇ ਆਏ ਹੋ। ਇਹ ਸਾਡੀਆਂ ਆਪਣੀਆਂ ਕਮੀਆਂ ਨੇ, ਇਹਨਾਂ ਨੂੰ ਕਿਵੇਂ ਇੰਪਰੂਵ ਕਰਨਾ, ਤੁਹਾਡੇ ਇਕੱਲੇ ਇਕੱਲੇ ਸੁਝਾਅ ਦੀ ਸਾਨੂੰ ਲੋੜ ਆ। ਨਹੀਂ ਅਗਲੀ ਵਾਰ ਨੂੰ ਇਹ ਕੈਂਪ ਜਿਹੜਾ ਇਸ ਵਾਰ 3 ਹਫ਼ਤੇ ਹੋਇਆ, ਅਗਲੀ ਵਾਰ ਨੂੰ ਹੋ ਸਕਦਾ 1 ਹਫ਼ਤੇ ਦਾ ਹੀ ਰਹਿ ਜਾਵੇ, ਠੀਕ ਹੈ ਨਾ। ਸੋਰੀ ਜੇ ਮੈਂ ਵੱਧ ਘੱਟ ਬੋਲ ਗਿਆ ਹੋਵਾਂ, ਪਰ ਮਨ ਦੁਖੀ ਹੁੰਦਾ। ਅਖੀਰ ਵਿੱਚ ਮੈਂ ਫਿਰ ਇਹੀ ਕਹੂੰਗਾ ਵੀ ਵੱਡੇ ਬੱਚੇ ਜਿਹੜੇ ਤੁਸੀਂ ਬੈਠੇ ਹੋ, ਤੁਹਾਡੀ ਸੇਧ ਲੈ ਕੇ ਛੋਟੇ ਬੱਚਿਆਂ ਨੇ ਗਾਂਹ ਤੁਰਨਾ। ਮੈਂ ਕੁਛ ਗੱਲਾਂ ਇਹੋ ਜਿਹੀਆਂ ਨੋਟ ਕੀਤੀਆਂ ਕਿ ਮੈਨੂੰ ਨਹੀਂ ਉਹਨਾਂ ਤੋਂ ਇਹ ਫੀਲ ਹੁੰਦਾ ਸੀ ਕਿ ਵੀ ਇਹਨਾਂ ਬੱਚੇ ਇਹ ਅੱਗੇ ਇੰਨਾ ਕੁਛ ਸਿੱਖ ਕੇ ਅੱਜ ਇਹ ਕੁਛ ਕਰ ਰਹੇ ਨੇ। ਬਾਕੀ ਸਾਰਿਆਂ ਪੇਰੈਂਟਸ ਦਾ ਜੋ ਆਪ ਇਹਨਾਂ ਨੂੰ 3 ਹਫ਼ਤੇ ਲਈ ਇੱਥੇ ਲੈ ਕੇ ਆਏ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਵਲੰਟੀਅਰਸ ਦਾ ਜਿਨ੍ਹਾਂ ਨੇ ਭੈਣਾਂ ਨੇ ਸੇਵਾਵਾਂ ਆਪਣੀਆਂ ਨਿਭਾਈਆਂ, ਹੋਰ ਵੀ ਟੀਚਰ ਸਾਹਿਬਾਨ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਹੁਣ ਅੱਗੇ ਜੋ ਇਹਨਾਂ ਬੱਚਿਆਂ ਨੂੰ ਜੋ ਵੀ ਹੈ ਸਨਮਾਨ ਕਰਨਾ ਜਾਂ ਟੀਚਰਾਂ ਨੂੰ ਕਰਨਾ ਜਾਂ ਜੋ ਸਾਡੇ ਵਲੰਟੀਅਰ ਸੀ ਉਹ ਸਾਰੇ ਜਾਣੇ, ਥੋੜ੍ਹਾ ਧਿਆਨ ਨਾਲ ਸੁਣਿਓ, ਹਰਵਿੰਦਰ ਭਾਅ ਜੀ ਥੋੜ੍ਹੇ ਅੱਗੇ ਪ੍ਰੋਗਰਾਮ ਬਾਰੇ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਗਾਹਾਂ ਕੋ ਤੁਰਾਂਗ ਹੈ ਨਾ, ਆਪਾਂ ਗੁਰਬਾਣੀ ਦੇ ਵਿੱਚ ਹੁੰਦਾ ਕਿ ਠੀਕ ਆ ਕੁਛ ਜਿਹੜੀਆਂ ਊਣਤਾਈਆਂ ਰਹਿ ਗਈਆਂ, ਆਪਾਂ ਜੋ ਉਹਤੋਂ ਸਿੱਖ ਕੇ ਅਗਲੀ ਵਾਰ ਆਪਾਂ ਬਿਹਤਰ ਬਣਦੇ ਹਾਂ ਜਾਂ ਸਾਡੀ ਡਾਇਰੈਕਸ਼ਨ ਜਿਹੜੀ ਆ ਬਿਹਤਰੀ ਦੇ ਵੱਲ ਹੁੰਦੀ ਆ, ਤੇ ਉਹ ਜਿਹੜੀਆਂ ਕੁਛ ਗਲਤੀਆਂ ਹੋਈਆਂ ਹੁੰਦੀਆਂ ਜੋ ਹੁਣ ਤਾਈਆਂ ਰਹਿ ਗਈਆਂ ਹੁੰਦੀਆਂ ਉਹ ਵੀ ਸਾਡੇ ਸਿੱਖਣ ਦਾ ਸਬੱਬ ਬਣ ਜਾਂਦੀਆਂ ਨੇ. ਸੋ ਭਾਅ ਜੀ ਹੁਣਾਂ ਨੇ ਜਿਹੜੀਆਂ ਗੱਲਾਂ ਬਾਤਾਂ ਕਹੀਆਂ ਸਾਡੇ ਵਾਕਈ ਵਿਚਾਰਨਯੋਗ ਆ. ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਇਹ ਚੇਤਾ ਕਿ 2009 ਦੇ ਵਿੱਚ ਅਸੀਂ ਸੈਨ ਜੋਸ ਸਟੇਟ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ, ਉਦੋਂ ਕੈਂਪ ਲਾਇਆ ਸੀ ਅਸੀਂ ਸਟੂਡੈਂਟਸ ਐਜ਼ ਅ ਸਟੂਡੈਂਟਸ. ਅਤੇ ਤਕਰੀਬਨ 300 ਦੇ ਕਰੀਬ ਉਦੋਂ ਕੈਂਪ ਦੇ ਵਿੱਚ ਬੱਚੇ ਹੁੰਦੇ ਸੀ. ਸੋ ਹੁਣ ਜਿਹੜੀ ਗਿਣਤੀ ਆ ਘੱਟ ਆ ਕੁਛ. ਆਪਾਂ ਵੀ ਇਹਦੇ ਵਿੱਚ ਦੇਖਾਂਗੇ ਕਿਉਂ ਘਟੀ ਆ ਕੁਛ. ਜਿੱਦਾਂ ਭਾਅ ਜੀ ਹੁਣਾਂ ਕਿਹਾ ਕਿ ਪੇਰੈਂਟਸ ਵੀ ਸਾਰੇ ਜਣੇ ਰਲ ਮਿਲ ਕੇ ਹੰਬਲਾ ਮਾਰੀਏ, ਕਿਉਂਕਿ ਜਿਹੜਾ ਸਾਡੇ ਕੋਲ ਇਹ ਗੁਰਦੁਆਰਾ ਸਾਹਿਬ ਫਰੀ ਮਾਉਂਟ ਦੀ ਜਿਹੜੀ ਸੰਸਥਾ ਵਾ ਇਹਦਾ ਬਹੁਤ ਨਾਮ ਆ. ਇਹਦੇ ਬਹੁਤ ਕੁਛ ਅਸੀਂ ਖਾਲਸਾ ਸਕੂਲ ਦੇ ਵਿੱਚ ਦੇਖਦੇ ਹਾਂ. ਇਨਰੋਲਮੈਂਟ ਬੱਚਿਆਂ ਦੀ 500 ਤੋਂ ਉੱਪਰ ਹੁੰਦੀ ਆ, ਪਰ ਸਮਰ ਕੈਂਪ ਦੇ ਵਿੱਚ ਸ਼ਾਇਦ ਉਹ ਟਾਈਮਿੰਗ ਦਾ ਚੱਕਰ ਆ ਜਾਂ ਹੋਰ ਆ, ਉਹਦੀ ਫੀਡਬੈਕ ਤੁਹਾਡੀ ਆਪਾਂ ਨੂੰ ਬਹੁਤ ਲੋੜ ਆ. ਪਰ ਜਿਸ ਤਰ੍ਹਾਂ ਵੀ ਆ, ਜਿੱਦਾਂ 3 ਹਫ਼ਤੇ ਦਾ ਇਹ ਕੈਂਪ ਆ, ਇਹ ਜਿਹੜੇ ਸਾਡੇ ਵਲੰਟੀਅਰਸ ਆ ਜਿਹੜਾ ਆਪਣਾ ਸਮਾਂ ਲੈ ਕੇ ਬੱਚਿਆਂ ਦੇ ਕੇਅਰ ਕਰਦੇ ਆ ਅਤੇ ਆਪਣਾ ਸਮਾਂ ਲਾਉਂਦੇ ਆ ਬਹੁਤ ਜ਼ਿਆਦਾ, ਇਹ ਉਹਨਾਂ ਦੇ ਕਰਕੇ ਹੀ ਜੋ 3 ਹਫ਼ਤੇ ਕੈਂਪ ਜਿਹੜਾ ਇਹ ਲੱਗ ਸਕਿਆ. ਸੋ ਸਾਡਾ ਇਹ ਇਰਾਦਾ ਸੀ ਕਿ ਉਹਨਾਂ ਨੂੰ ਉਹਨਾਂ ਦੇ ਅਸੀਂ ਉਹਨਾਂ ਨੂੰ ਨਿੱਕਾ ਮੋਟਾ ਜਿਹੜੀ ਤਿਲ ਫੁੱਲ ਆ ਉਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਇੱਥੇ ਸਨਮਾਨਿਤ ਕਰੀਏ. ਸੋ ਮੇਰੀ ਪਲੀਜ਼ ਬੇਨਤੀ ਹੋਏਗੀ ਕਿ ਉਹ ਜਿਨ੍ਹਾਂ ਦੇ ਮੈਂ ਨਾਂ ਲਵਾਂ ਇਹ ਸਾਰੇ ਵਲੰਟੀਅਰਸ ਆ, ਪਲੀਜ਼ ਇੱਥੇ ਆਉਣ. ਅਤੇ ਭਾਅ ਜੀ ਐਚ ਪੀ ਸਿੰਘ ਹੁਣੀ ਅਤੇ ਭਾਅ ਜੀ ਅੰਮ੍ਰਿਤਪਾਲ ਸਿੰਘ ਹੁਣੀ, ਭਾਅ ਜੀ ਪਰਮ ਸਿੰਘ ਹੁਣੀ, ਪਲੀਜ਼ ਤੁਸੀਂ ਉਹਨਾਂ ਨੂੰ ਸਨਮਾਨਿਤ ਕਰਿਓ ਜੀ. ਸੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਬੱਚਿਆਂ ਦੇ ਸਕੈਜੂਲਸ ਹੁੰਦੇ ਆ ਉਹਦੇ ਦਰਮਿਆਨ ਤੁਹਾਡਾ ਲੰਚ ਬ੍ਰੇਕ ਹੋ ਗਈ, ਤੁਹਾਡਾ ਸਨੈਕ ਬ੍ਰੇਕ ਸਵੇਰ ਦੀ ਹੋ ਗਈ, ਤੁਹਾਡੀ ਸ਼ਾਮ ਦੀ ਸਨੈਕ ਦੀ ਬ੍ਰੇਕ ਹੋ ਗਈ. ਉਹ ਤੋਂ ਬਾਅਦ ਡਿਸਿਪਲਿਨ ਰੱਖਣਾ ਬੱਚਿਆਂ ਦਾ, ਬੱਚਿਆਂ ਨੂੰ ਜੇ ਪਾਰਕ ਲੈ ਕੇ ਜਾਣਾ ਉਸ ਪਾਸੇ ਬੱਚਿਆਂ ਦਾ ਧਿਆਨ ਰੱਖਣਾ, ਬੱਚੇ ਆਸੇ ਪਾਸੇ ਕਿਉਂਕਿ ਉਮਰ ਹੀ ਕੁਝ ਇਸ ਹਿਸਾਬ ਨਾਲ ਹੁੰਦੀ ਆ ਕਿ ਦੌੜ ਭੱਜ ਕਰਦੇ ਆ, ਉਹਨਾਂ ਦਾ ਕੇਅਰ ਕਰਨੀ, ਕਿਤੇ ਉਹਨਾਂ ਨੂੰ ਕੋਈ ਸੱਟ ਪੇਟ ਨਾ ਲੱਗੇ, ਉਹ ਚੀਜ਼ਾਂ ਸਾਰੀਆਂ ਦਾ ਧਿਆਨ ਰੱਖਣਾ. ਉਹਦੇ ਲਈ ਜਿੰਨੇ ਵਲੰਟੀਅਰਸ ਟੀਚਰਸ ਅਤੇ ਬਾਕੀ ਸਟੂਡੈਂਟ ਵਲੰਟੀਅਰ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੀ ਲੀਡਰਸ਼ਿਪ ਆਪਾਂ ਨੂੰ ਦੇਖਣ ਨੂੰ ਮਿਲੀ, ਉਹਨਾਂ ਬੱਚਿਆਂ ਨੂੰ ਪੜ੍ਹਾਇਆ ਵੀ, ਇਨਫੋਰਮੇਸ਼ਨ ਵੀ ਅੱਗੇ ਜਾਣਕਾਰੀ ਵੀ ਦਿੱਤੀ, ਸੋ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ. ਸਭ ਤੋਂ ਪਹਿਲਾਂ ਆਪਾਂ ਗੱਲਬਾਤ ਜਿਹੜੀ ਆ ਉਹ ਆਪਣੀ ਬੀਬੀਆਂ ਭੈਣਾਂ ਦੀ ਕਰਦੇ ਹਾਂ ਜਿਨ੍ਹਾਂ ਨੇ ਲੰਗਰਾਂ ਦੀ, ਸਨੈਕਸ ਦੀ, ਡਿਸਿਪਲਿਨ ਦੀ ਅਤੇ ਪੜ੍ਹਾਉਣ ਦੀ ਅਤੇ ਕਲਾਸਰੂਮ ਦੇ ਵਿੱਚ ਡਿਸਿਪਲਿਨ ਰੱਖਣ ਦੀ ਸੇਵਾ ਕੀਤੀ. ਸੋ ਮੈਂ ਉਹਨਾਂ ਦੇ ਨਾਲ ਆਊਂਗਾ. ਪਲੀਜ਼ ਤੁਸੀਂ ਇੱਥੇ ਸਟੇਜ ਦੇ ਉੱਤੇ ਆਓ. ਅਤੇ ਐਚ ਪੀ ਸਿੰਘ ਭਾਅ ਜੀ, ਅੰਮ੍ਰਿਤਪਾਲ ਸਿੰਘ ਭਾਅ ਜੀ, ਪਰਮ ਸਿੰਘ ਭਾਅ ਜੀ, ਤੁਸੀਂ ਇੱਥੇ ਆਇਓ. ਬਲਜੀਤ ਕੌਰ, ਗੁਰਜੀਤ ਕੌਰ, ਕਵਲਜੀਤ ਕੌਰ, ਸੰਦੀਪ ਕੌਰ, ਗੁਰਜਿੰਦਰ ਕੌਰ, ਗਗਨ ਕੌਰ, ਜਸਵੀਰ ਕੌਰ, ਰਾਜ ਕੌਰ ਭੈਣ ਜੀ ਅੱਜ ਇੱਥੇ ਨਹੀਂ ਆਏ ਪਰ ਉਹਨਾਂ ਦਾ ਨਾਮ ਇੱਥੇ ਜ਼ਰੂਰ ਜ਼ਿਕਰ ਕਰੂੰਗਾ, ਸਿਮਰਨ ਕੌਰ, ਕਵਲੀਨ ਕੌਰ, ਅਕਵਿੰਦਰ ਕੌਰ, ਮਨਦੀਪ ਕੌਰ, ਸੁਖਪ੍ਰੀਤ ਕੌਰ, ਪਲੀਜ਼ ਜਿਨ੍ਹਾਂ ਦਾ ਮੈਂ ਨਾਂ ਲੈਣਾ ਉੱਠ ਕੇ ਇੱਥੇ ਤੁਸੀਂ ਆਓ. ਮਨਦੀਪ ਕੌਰ, ਸੁਖਪ੍ਰੀਤ ਕੌਰ, ਸਾਡੇ ਆਰਟ ਦੇ ਲਈ ਅਮਨ ਕੌਰ ਭੈਣ ਜੀ, ਹਰਨੀਤ ਕੌਰ, ਜਸਮੀਤ ਭੈਣ ਜੀ, ਅਮਨਦੀਪ ਕੌਰ ਕਲਾਸ ਦੇ ਵਿੱਚ ਵਲੰਟੀਅਰ ਦੀ ਸੇਵਾ ਕਰਦੇ, ਸੁਖਜੀਤ ਕੌਰ, ਤਰਪ੍ਰੀਤ ਕੌਰ, ਇਹ ਸਾਰੇ ਨੂੰ ਬੇਨਤੀ ਹੈ ਪਲੀਜ਼ ਇੱਥੇ ਆਓ. ਅਤੇ ਭਾਅ ਜੀ ਇਹਨਾਂ ਨੂੰ ਤੁਸੀਂ ਜੋ ਸਨਮਾਨ ਆ ਛੋਟਾ ਜਿਹਾ ਉਹ ਪਲੀਜ਼ ਤੁਸੀਂ ਇਹਨਾਂ ਨੂੰ ਹੈਂਡ ਓਵਰ ਕਰਿਓ ਜੀ. ਸਤਿ ਸ੍ਰੀ ਅਕਾਲ. ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਸਤਿ ਸ੍ਰੀ ਅਕਾਲ. ਸੋ ਉਹਨਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਇੱਕ ਸੰਸਥਾ ਦਿੱਤੀ ਆ, ਸਤਿ ਸ੍ਰੀ ਅਕਾਲ. ਸੋ ਉੱਥੇ ਸਾਰੇ ਰਲ ਮਿਲ ਕੇ ਗੁਰਦੁਆਰਾ ਸਾਡਾ ਜਿੱਥੇ ਸਿੱਖਿਆ ਦਾ ਕੇਂਦਰ ਆ, ਸੇਵਾ ਦਾ, ਸਿਮਰਨ ਦਾ ਵੀ ਉਹ ਕੇਂਦਰ ਆ. ਸੋ ਬਹੁਤ ਬਹੁਤ ਧੰਨਵਾਦ ਇਹ ਸਾਰੀਆਂ ਬੀਬੀਆਂ ਦਾ ਜਿਨ੍ਹਾਂ ਨੇ ਕਲਾਸ ਦੇ ਵਿੱਚ, ਲੰਗਰਾਂ ਦੇ ਵਿੱਚ, ਡਿਸਿਪਲਿਨ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਸੇਵਾ ਕੀਤੀ ਆ. ਇੱਥੇ ਆ ਜਾਓ ਜੀ. ਸੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਦਾ ਇੱਕ ਵਾਰੀ ਮੈਂ ਫੇਰ ਤੋਂ ਨਾਂ ਲੈ ਲਵਾਂ ਬਲਜੀਤ ਕੌਰ ਗੁਰਜੀਤ ਕੌਰ ਕਵਲਜੀਤ ਕੌਰ ਸੰਦੀਪ ਕੌਰ ਗੁਰਜਿੰਦਰ ਕੌਰ ਗਗਨ ਕੌਰ ਜਸਵੀਰ ਕੌਰ ਰਾਜ ਕੌਰ ਸਿਮਰਨ ਕੌਰ ਕਵਲੀਨ ਕੌਰ ਅਕਵਿੰਦਰ ਕੌਰ ਮਨਦੀਪ ਕੌਰ ਸੁਖਪ੍ਰੀਤ ਕੌਰ ਆਰਟ ਵਾਲੇ ਸਾਡੇ ਅਮਨ ਭੈਣ ਜੀ ਹਰਨੀਤ ਕੌਰ ਜਸਮੀਤ ਭੈਣ ਜੀ ਅਮਨਦੀਪ ਕੌਰ ਸੁਖਜੀਤ ਕੌਰ ਤਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਅਤੇ ਹੁਣ ਦੂਸਰੇ ਸਾਡੇ ਖਾਸ ਤੌਰ ਦੇ ਉੱਤੇ ਜਿਹੜੇ ਸਟੂਡੈਂਟ ਵਲੰਟੀਅਰ ਆ ਇਹਨਾਂ ਸਟੂਡੈਂਟ ਵਲੰਟੀਅਰਸ ਦੇ ਕਲਾਸਾਂ ਵੀ ਲਈਆਂ ਡਿਸਿਪਲਿਨ ਵੀ ਰੱਖਣ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਆਪਣੀ ਵੀ ਕੁਛ ਉਮਰ ਉੱਦਾਂ ਦੀ ਆ ਪਰ ਫਿਰ ਵੀ ਇਹਨਾਂ ਬਹੁਤ ਜਿਹੜੀ ਆ ਉਹ ਡਿਸਿਪਲਿਨ ਰੱਖਿਆ ਸੋ ਇਹਨਾਂ ਦੇ ਲਈ ਖਾਸ ਤੌਰ ਦੇ ਉੱਤੇ ਐਮਾਜ਼ੋਨ ਦੇ ਸਾਡੇ ਕੋਲ ਗਿਫਟ ਕਾਰਡਸ ਹੈਗੇ ਆ ਸੋ ਉਹ ਇਹਨਾਂ ਨੂੰ ਜਿਹੜੇ ਆ ਉਹ ਸਾਡੇ ਪ੍ਰਬੰਧਕ ਜਿਹੜੇ ਉਹ ਦੇਣਗੇ ਉਹਨਾਂ ਦੇ ਮੈਂ ਨਾਲ ਜਿਹਨਾਂ ਦੇ ਲਵਾਂ ਉਹ ਪਲੀਜ਼ ਸਟੇਜ ਦੇ ਉੱਪਰ ਆ ਜਾਣ ਮਹਿਕਪ੍ਰੀਤ ਕੌਰ ਜਸਲੀਨ ਕੌਰ ਹਰਨੂਰ ਸਿੰਘ ਗੈਵਿਨ ਸਿੰਘ ਜਸਮਨ ਸਿੰਘ ਇਸ਼ਨੀਤ ਕੌਰ ਜਸਕੀਰਤ ਸਿੰਘ ਸਿਮਰਜੋਤ ਕੌਰ ਗੁਰਜੰਨਤ ਕੌਰ ਅਸ਼ਵਿਕਾ ਕੌਰ ਪ੍ਰਭਸ਼ਰਨ ਸਿੰਘ ਸੋ ਇਹਨਾਂ ਇਹ ਕੁਛ ਬੱਚੇ ਇੱਦਾਂ ਦੇ ਆ ਇਹਨਾਂ ਨੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਵੀ ਜੋੜਿਆ ਕਲਾਸਾਂ ਵੀ ਲਈਆਂ ਡਿਸਿਪਲਿਨ ਦੇ ਵਿੱਚ ਵੀ ਹੈਲਪ ਕੀਤੀ ਸੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲੇ ਸੋਨੇਹਾ ਅਕਾਲ ਸਤਿ ਸ੍ਰੀ ਅਕਾਲ ਸੋ ਇਹਦੇ ਨਾਲ ਹੀ ਅੱਜ ਦੇ ਜਿਹੜੇ ਕੈਂਪ ਦੀ ਆ ਸਮਾਪਤੀ ਆ ਸੋ ਬਹੁਤ ਬਹੁਤ ਧੰਨਵਾਦ ਸਾਰੇ ਨਾਲ ਪ੍ਰਬੰਧਕਾਂ ਦਾ ਖਾਸ ਤੌਰ ਦੇ ਉੱਤੇ ਸਾਡੇ ਐਚ ਪੀ ਸਿੰਘ ਹੋਣਾ ਦਾ ਇਹਨਾਂ ਸਾਰਿਆਂ ਦਾ ਬਹੁਤ ਇੰਨਾ ਯੋਗਦਾਨ ਪਾਇਆ ਪਾਰਕ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣਾ ਆਉਣਾ ਹਰ ਸ਼ਾਮ ਨੂੰ ਬਾਅਦ ਦੁਪਹਿਰ ਦੇ ਵਿੱਚ ਇਹ ਕਰਦੇ ਰਹੇ ਆ ਸੇਵਾ ਕਰਦੇ ਰਹੇ ਆ ਸਾਡੇ ਪਰਮ ਸਿੰਘ ਭਾਜੀ ਸੋ ਬਹੁਤ ਬਹੁਤ ਇਹਨਾਂ ਸਾਰਿਆਂ ਦਾ ਧੰਨਵਾਦ ਅੰਮ੍ਰਿਤਪਾਲ ਭਾਜੀ ਹੋਣਾ ਦਾ ਸੋ ਇਹਦੇ ਨਾਲ ਹੀ ਇਸ ਕੈਂਪ ਦੀ ਜਿਹੜੀ ਸਮਾਪਤੀ ਹੈ ਇੱਥੇ ਸੋ ਸਾਰਿਆਂ ਦੇ ਇੱਕ ਵਾਰੀ ਹਾਂਜੀ ਇੱਕ ਦੋ ਅਨਾਊਂਸਮੈਂਟਸ ਅੰਮ੍ਰਿਤਪਾਲ ਭਾਜੀ ਕਰਨਗੇ ਸੋ ਪਲੀਜ਼ ਇੱਥੇ ਇਸੇ ਤਰ੍ਹਾਂ ਹੀ ਬੈਠੇ ਰਹੋ ਪਰ ਇਹਦੇ ਨਾਲ ਹੀ ਕੈਂਪ ਦੀ ਸਮਾਪਤੀ ਆ ਸੋ ਕੁਛ ਜਿਹੜੀ ਇਹਨਾਂ ਗੱਲਾਂ ਕਹੀਆਂ ਸਾਡੇ ਸਾਰਿਆਂ ਦੇ ਧਿਆਨ ਰੱਖਣ ਯੋਗ ਆ ਆਪਾਂ ਰਲ ਮਿਲ ਕੇ ਬੈਠੀਏ ਕੋਈ ਫੀਡਬੈਕ ਲਈਏ ਕੁਛ ਕਹੀਏ ਕੁਛ ਸੁਣੀਏ ਸੋ ਉਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਗਲਾ ਸਾਡਾ ਕੈਂਪ ਹੋਏ ਹੁਣ ਨੈਕਸਟ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਫਰੀ ਮੌਂਟ ਦਾ ਕੈਂਪ ਆ ਉਹ ਇੱਕ ਹਫ਼ਤੇ ਦਾ ਵਿੰਟਰ ਦੇ ਵਿੱਚ ਕੈਂਪ ਹੁੰਦਾ ਸਿਆਲਾਂ ਦੇ ਵਿੱਚ ਅਤੇ ਫਿਰ ਜਿਹੜਾ ਅਗਲਾ ਸਮਰ ਦਾ ਕੈਂਪ ਆ ਉਹ ਹੋਏਗਾ ਸੋ ਕੁਛ ਬੇਨਤੀ ਆ ਭਾਅ ਜੀ ਅੰਮ੍ਰਿਤਪਾਲ ਸਿੰਘ ਹੁਣੀ ਕਰਨਗੇ ਅਤੇ ਇੱਕ ਅਖੀਰ ਵਿੱਚ ਜਾਂਦੇ ਜਾਂਦੇ ਮੇਰੀ ਬੇਨਤੀ ਆ ਕਿ ਬੱਚਿਆਂ ਦੇ ਲਈ ਕੁਛ ਗੁੱਡੀ ਬੈਗ ਜਿਹੜੇ ਆ ਬਾਹਰ ਰੱਖ ਦਿੱਤੇ ਜਾਣਗੇ ਜਦੋਂ ਤੁਸੀਂ ਬਾਹਰ ਰੱਖ ਦਿੱਤੇ ਜਾਣਗੇ ਲੰਗਰ ਹਾਲ ਵਾਲੇ ਪਾਸੇ ਜਦੋਂ ਤੁਸੀਂ ਜਾਓਗੇ ਤਾਂ ਪਲੀਜ਼ ਉਹ ਇੱਕ ਇੱਕ ਬੱਚਾ ਜਿਹੜਾ ਉਹ ਲੈਦਾ ਜਾਵੇ ਸੋ ਇਹਦੇ ਨਾਲ ਹੀ ਮੈਂ ਫਤਿਹ ਬੁਲਾਉਂਦਾ ਪਰ ਕਿਰਪਾ ਕਰਕੇ 2 ਮਿੰਟ ਇੱਥੇ ਹੋਰ ਸਜੇ ਰਹੋ ਭਾਅ ਜੀ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਕੁਛ ਬੇਨਤੀ ਆ ਉਹਨਾਂ ਨੂੰ ਆਪਾਂ ਸੁਣ ਕੇ ਫਿਰ ਆਪਾਂ ਵਿਦਾ ਲੈਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਹੈਲੋ ਹਾਂਜੀ ਬੱਚੇ ਸਾਰਿਆਂ ਨੇ ਬੈਠੋ ਪਹਿਲਾਂ ਆਪਾਂ ਹਲੇ ਜ਼ਰੂਰੀ ਗੱਲਾਂ ਕਰਨੀਆਂ ਨੇ ਹਲੇ ਹੈਗੇ ਆਪਣੇ ਕੋਲ 10 ਮਿੰਟ ਸਾਰੇ ਜਾਣੇ ਬੈਠੋ ਕੁਛ ਸਪੈਸ਼ਲ ਤੁਹਾਡੇ ਲਈ ਬਣਿਆ ਜਿਹੜੇ ਬੱਚੇ ਬੈਠਣਗੇ ਉਹਨਾਂ ਨੂੰ ਹੀ ਮਿਲਣਾ ਚੌਂਕੜੇ ਮਾਰ ਕੇ ਕਿਸੇ ਬੱਚੇ ਦੀ ਵੀ ਆਵਾਜ਼ ਨਾ ਆਵੇ ਓਕੇ ਪੇਰੈਂਟਸ ਜਿਹੜੇ ਜਾ ਰਹੇ ਨੇ ਮੈਨੂੰ ਥੋੜ੍ਹਾ ਜਿਹਾ ਪਤਾ ਲੱਗਿਆ ਵੀ 5 ਮਿੰਟ ਪੇਰੈਂਟਸ ਲਈ ਬੈਠਣ ਲਈ ਅਸੀਂ ਰੈਡੀ ਹਾਂ ਜਿਹੜੇ ਬੱਚਿਆਂ ਦੇ ਪੇਰੈਂਟਸ ਇੱਥੇ ਬੈਠੇ ਨੇ ਉੱਪਰ ਖਾਲਸਾ ਸਕੂਲ ਦੀ ਬਿਲਡਿੰਗ ਦੇ ਵਿੱਚ ਚੱਲ ਵੜੋ ਆਪਾਂ 6 ਵਜੇ ਉੱਥੇ ਮੀਟਿੰਗ ਕਰ ਲਈਏ 5-10 ਦੀ ਮੀਟਿੰਗ ਕਰਨੀ ਆ ਆਪ ਜੀ ਦੇ ਸਾਰਿਆਂ ਦੇ ਸੁਝਾਅ ਲੈਣੇ ਆ ਦੂਜੀ ਗੱਲ ਜੋ ਅਸੀਂ ਅਕਸਰ ਕੈਂਪਾਂ ਦੇ ਵਿੱਚੋਂ ਸਿੱਖਦੇ ਹਾਂ ਸੰਤ ਆ ਮੈਂ ਪਹਿਲਾਂ ਵੀ ਕਿਹਾ ਵਾ ਵੀ ਬਾਣੀ ਅਤੇ ਬਾਣੀ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਜੋੜਨਾ ਪੇਰੈਂਟਸ ਧਿਆਨ ਨਾਲ 2 ਮਿੰਟ ਦੀ ਗੱਲ ਹੀ ਆ ਜੀ ਪਲੀਜ਼ ਪੇਰੈਂਟਸ ਨਾ ਜਾਇਓ ਸਾਡਾ ਹਮੇਸ਼ਾ ਗੁਰੂ ਘਰ ਵੱਲੋਂ ਇਹੀ ਉਪਰਾਲਾ ਰਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸੰਥਿਆ ਨਾਲ ਜੋੜਿਆ ਜਾਵੇ। ਮੈਂ ਕੱਲ੍ਹ ਵੀ ਅਨਾਊਂਸ ਕੀਤਾ ਸੀ, ਅਸੀਂ ਐਵਰੀ ਸੈਚਰਡੇ ਅਤੇ ਸੰਡੇ ਜਿੱਥੇ ਜਿੱਥੇ ਸਾਡੀਆਂ ਨਾਲ ਗੱਤਕ ਦੀਆਂ ਕਲਾਸਿਸ ਲੱਗਦੀਆਂ ਨੇ, ਤੁਸੀਂ ਮੈਨੂੰ ਟਾਈਮ ਦੱਸਣਾ। ਜਿਹੜੇ ਬੱਚੇ ਗੱਤਕੇ 'ਚ ਜਾਂਦੇ ਆ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਅਸੀਂ ਗੱਤਕੇ ਦੀ ਕਲਾਸ ਵੀ ਲੈਣੀ ਹੁੰਦੀ ਆ, ਤੁਸੀਂ ਟਾਈਮ ਇਸ ਤਰੀਕੇ ਨਾਲ ਕਰ ਲਓ, ਅਸੀਂ ਸੰਥਿਆ ਲੈਣ ਲਈ ਰੈਡੀ ਹਾਂ। ਮੈਂ ਅਗਲੀ ਵਾਰ ਨੂੰ ਤੁਹਾਡੇ ਇਕੱਲੇ ਇਕੱਲੇ ਬੱਚੇ ਨੂੰ ਇਹ ਚਾਹੁੰਦਾ ਵੀ ਤੁਸੀਂ ਹੁਕਮਨਾਮਾ ਸਾਹਿਬ ਲੈ ਸਕੋ। ਸੁਣਦੇ ਹੋ ਗੱਲ ਕਿ ਨਹੀਂ? ਪੂਰੇ ਮੂਹਰੇ ਬੈਠੇ ਇਹ ਗੱਲਾਂ ਮਾਰੀ ਜਾ ਰਹੇ ਨੇ, ਅਸੀਂ ਜ਼ੋਰ ਲਾਈ ਜਾਂਦੇ ਹਾਂ। ਬਾਕੀ ਬੱਚੇ ਵੀ ਜਿੰਨੇ ਕੁ ਤੁਸੀਂ ਸੰਥਿਆ ਲੈਣੀ ਚਾਹੁੰਦੇ ਹੋ, ਐਵਰੀ ਸੈਚਰਡੇ ਜਾਂ ਫਰਾਈਡੇ ਸੈਚਰਡੇ ਜਾਂ ਸੈਚਰਡੇ ਸੰਡੇ, ਤੁਹਾਡੇ ਪੇਰੈਂਟਸ ਦੇ ਟਾਈਮ ਦੇ ਅਕੋਰਡਿੰਗ ਉਹ ਟਾਈਮ ਉਲੀਕਿਆ ਜਾਊਗਾ, ਜਿਹਦੇ ਵਿੱਚ ਸਾਡੇ ਚਾਹੇ ਦਲਬਾਗ ਭਾਅ ਜੀ ਸੰਥਿਆ ਦੇਣ, ਚਾਹੇ ਸਾਡੇ ਪਰਮ ਭਾਅ ਜੀ ਦੇਣ। ਸਾਡੇ ਕੋਲ ਇੱਕ ਦੋ ਸਿੰਘ ਹੋਰ ਵੀ ਨੇ ਜਿਹੜੇ ਕਿ ਸੰਥਿਆ ਦੇਣ ਲਈ ਰੈਡੀ ਆ। ਪਹਿਲਾਂ ਅਸੀਂ ਸਟਾਰਟ ਕਰਾਂਗੇ ਨਿਤਨੇਮ ਤੋਂ, ਉਸ ਤੋਂ ਉਪਰੰਤ ਜਿਵੇਂ ਜਿਵੇਂ ਆਪ ਜੀ ਦਾ ਸਾਰਿਆਂ ਦਾ ਸਹਿਯੋਗ ਸਦਕਾ ਅਸੀਂ ਬਾਣੀ ਦੇ ਨਾਲ ਜੁੜੀਏ। ਪਰ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਹਾਂ ਸੰਥਿਆ ਦੀਆਂ ਕਲਾਸਿਸ ਸਟਾਰਟ ਕਰੋ। ਮੈਂ ਅੱਗੇ ਵੀ ਅਸੀਂ ਐਤਵਾਰ ਨੂੰ ਰੌਲਾ ਪਾਉਂਦੇ ਹਾਂ ਵੀ ਆਓ ਰੌਲਾ, ਮੈਂ ਗਲਤ ਕਹਿ ਗਿਆ ਰੌਲਾ ਹੀ, ਚਲੋ ਚਾਹੇ ਰੌਲਾ ਵੀ ਕਹਿ ਲਓ, ਪਰ ਆਉਂਦਾ ਕੋਈ ਨਹੀਂ। ਬਾਅਦ ਤੁਸੀਂ ਕਹਿੰਦੇ ਹੋ ਸੰਥਿਆ ਦੀ ਕਲਾਸ ਸਟਾਰਟ ਨਹੀਂ ਕਰਦੇ, ਜੇ ਤੁਸੀਂ ਆਓਗੇ ਅਸੀਂ ਤਾਂ ਹੀ ਸਟਾਰਟ ਕਰਾਂਗੇ ਨਾ। ਹੁਣ ਮੇਰੇ ਨਾਲ 10 ਬੱਚਿਆਂ ਨੇ ਕਮਿਟਮੈਂਟ ਕੀਤੀ ਆ ਵੀ ਅਸੀਂ ਸੰਥਿਆ ਦੀ ਕਲਾਸ ਲੈਣ ਲਈ ਰੈਡੀ ਹਾਂ, ਮੈਨੂੰ ਕੱਲ੍ਹ ਨੂੰ ਤੁਹਾਡੇ 9 ਆਉਣੇ ਚਾਹੀਦੇ ਆ। ਅਸੀਂ ਜੋ ਅਗਲੇ ਵੀਕ ਤੋਂ ਜਾਂ ਉਸ ਤੋਂ ਨੈਕਸਟ ਵੀਕ ਇਹਨੂੰ ਜਲਦੀ ਤੋਂ ਜਲਦੀ ਸੰਥਿਆ ਦੀ ਕਲਾਸਿਸ ਸਟਾਰਟ ਕਰ ਸਕੀਏ। ਬਾਕੀ ਮੈਨੂੰ ਪੱਕਾ ਨਹੀਂ ਪਤਾ, ਬਾਕੀ ਉੱਪਰ ਜਾ ਕੇ ਪਤਾ ਕਰ ਲੈਣਾ। ਜਿਹੜਾ ਨੈਕਸਟ ਵੀਕ ਹੈ ਉਹ ਸਾਡਾ ਅਪ ਟੂ ਹਾਈ ਸਕੂਲ ਦੇ ਬੱਚਿਆਂ ਲਈ ਮੈਥ ਦਾ 1 ਵੀਕ ਦਾ ਸੈਸ਼ਨ ਲੱਗ ਰਿਹਾ। ਕੁਛ ਕੁ ਬੱਚੇ ਤੁਹਾਡੇ ਉਹਦੇ ਵਿੱਚ ਰਜਿਸਟਰ ਹੋ ਚੁੱਕੇ ਨੇ, ਜਿਹੜੇ ਹੋਰ ਵੀ ਬੱਚੇ ਉਸ ਵਿੱਚ ਰਜਿਸਟਰ ਹੋਣਾ ਚਾਹੁੰਦੇ ਹੋਣ ਆਪ ਆਪਣਾ ਨਾਂ ਲਿਖਵਾ ਦੇਵੋ, ਚਾਹੇ ਮੈਨੂੰ ਮਿਲ ਲਿਓ, ਚਾਹੇ ਸਕੂਲ ਵਾਲਿਆਂ ਨਾਲ ਸੰਪਰਕ ਹਰਵਿੰਦਰ ਕੰਗ ਭਾਅ ਜੀ ਨਾਲ ਕਰ ਲਿਓ, ਕਰਕੇ ਆਪਣਾ ਵੱਧ ਤੋਂ ਵੱਧ ਮੈਥ ਦੇ ਵਿੱਚ ਬੈਸਟ ਬਣੋ। ਜੇ ਕਿਸੇ ਨੂੰ ਵੀ ਕੈਂਪ ਦੇ ਰਿਗਾਰਡਿੰਗ ਕੋਈ ਹੋਰ ਕੁਐਸਚਨ ਹੋਵੇ, ਅਸੀਂ ਹੈਗੇ ਹਾਂ 10-15 ਮਿੰਟ ਸਕੂਲ ਵਾਲਿਆਂ ਨਾਲ ਜਾਂ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਹੁਣ ਮੈਂ ਫਿਰ ਅਖੀਰ ਦੇ ਵਿੱਚ ਬੇਨਤੀ ਕਰਾਂ, ਜੋ ਪੇਰੈਂਟਸ ਦੀ ਮੀਟਿੰਗ ਹੈ ਸਕੂਲ ਬਿਲਡਿੰਗ ਦੇ ਵਿੱਚ ਹੋਣ ਜਾ ਰਹੀ ਹੈ 10 ਕੁ ਮਿੰਟ ਦੇ ਵਿੱਚ, ਸਾਰੇ ਜਾਣੇ ਸਕੂਲ ਦੀ ਬਿਲਡਿੰਗ ਦੇ ਵਿੱਚ ਆ ਜਾਇਓ, ਜੋ ਆਪਾਂ ਕੈਂਪ ਦੇ ਰਿਗਾਰਡਿੰਗ ਡਿਸਕਸ ਕਰ ਸਕੀਏ। ਦੂਜੀ ਬੇਨਤੀ, ਬੱਚਿਆਂ ਲਈ ਸਪੈਸ਼ਲ ਸਨੈਕਸ ਬੀਬੀਆਂ ਨੇ ਤਿਆਰ ਕੀਤਾ ਹੋਇਆ, ਸਾਰੇ ਬੱਚਿਆਂ ਨੇ ਮੱਥਾ ਟੇਕ ਕੇ ਲਾਈਨ ਦੇ ਵਿੱਚ ਜਾਣਾ, ਕਿਸੇ ਨੇ ਵੀ ਰੌਲਾ ਨਹੀਂ ਪਾਉਣਾ, ਉੱਥੇ ਬਾਹਰ ਹੀ ਤੁਹਾਨੂੰ ਗੁੱਡੀ ਬੈਗ ਦਿੱਤੇ ਜਾਣਗੇ, ਸਾਰਿਆਂ ਨੇ ਨਿਮਰਤਾ ਸਹਿਤ ਮੱਥਾ ਟੇਕ ਕੇ ਜਾਣਾ। ਇੱਥੇ ਹੀ ਕੈਂਪ ਦੀ ਸਮਾਪਤੀ ਹੈ। ਭੁੱਲ ਚੁੱਕ ਮਾਫ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru Vah Guru Vah Guru Vah Guru Guru Vah.

Vaheguru, Vaheguru, Vaheguru, Vaheguru, Vaheguru, Sahib Jiyo.

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ। ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ

ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ

ਸਹਿਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਪ੍ਰਸਾਦ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ,

ਛੋਟਿਆਂ ਦੀ ਉੱਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ। ਭਾਈ ਤਾਰਾ ਸਿੰਘ ਗਿੱਲ ਉਹਨਾਂ ਦੇ ਤੰਦਰੁਸਤੀ ਵਾਸਤੇ ਭਲੇ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਜਸਵੀਰ ਸਿੰਘ ਦੇ ਕਾਰੋਬਾਰਾਂ ਵਿੱਚ ਸੱਚੇ ਪਾਤਸ਼ਾਹ ਵਾਧੇ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਚੜ੍ਹਦੀਆਂ ਕਲਾ ਬਖਸ਼ਣੀਆਂ ਸੁੱਖ ਸ਼ਾਂਤੀ ਬਖਸ਼ਣੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਜਸ਼ਨਪ੍ਰੀਤ ਸਿੰਘ ਵੱਲੋਂ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਕੀਰਤਨ ਕਥਾ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਜਿਸ ਤਰ੍ਹਾਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ, ਅੱਜ ਜੋ ਰਾਗ ਸ੍ਰੀ ਰਾਗ ਦੇ ਗਾਇਨ ਹੋਣੇ ਹਨ, ਜਿਸ ਵਿੱਚ ਉਸਤਾਦ ਦਲਬੀਰ ਸਿੰਘ ਜੀ, ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਡਾਕਟਰ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। 9:30 ਵਜੇ ਤੱਕ ਦੀਵਾਨ ਸਜਣੇ ਹਨ। ਕੱਲ੍ਹ ਨੂੰ ਜੋ ਰਾਗ ਤਲੰਗ ਦੇ ਗਾਇਨ ਹੋਣੇ ਹਨ, ਸੋ ਆਪ ਸੰਗਤਾਂ ਨੇ ਸਮੇਂ ਦਾ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕੀ ਖਿਮਾ ਸਵਾ ਹੁਣ ਆਪਦੀਆਂ ਨੂੰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਕੀ ਫਤਿਹ। ਗੁਰੂ ਗਰੀਬਨ ਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਦਿਨ ਦੇ ਪਿਛਲੇ ਪਹਿਰ ਦੇ ਸਾਜਰੇ ਦੀਵਾਨ ਵਿੱਚ ਆਪ ਸਤ ਸੰਗੀਆਂ ਨੇ ਗੁਰੂ ਕੀ ਗੋਦ ਦਾ ਆਨੰਦ ਮਾਣਿਆ ਹੈ। ਅਲਾਹੀ ਬਾਣੀ ਦਾ ਪਾਠ, ਨਿਤਨੇਮ ਆਰਤੀ, ਆਰਤੀ ਦਾ ਕੀਰਤਨ, ਗੁਰੂ ਸ਼ਬਦਾਂ ਦਾ ਕੀਰਤਨ ਆਪ ਨੇ ਸ਼ਰਵਣ ਕੀਤਾ ਹੈ। ਹਾਜ਼ਰੀ ਭਰ ਰਹੇ ਸਨ ਗੁਰੂ ਮਹਾਰਾਜ ਜੀ ਦੇ ਹਜ਼ੂਰ ਦੇ ਸੇਵਾਦਾਰ ਭਾਈ ਸਭਾਈ ਦਿਲਬਾਗ ਸਿੰਘ ਜੀ ਤਿਨਾਂ ਦਾ ਜਥਾ। ਹੁਣ ਕੁਝ ਸਮਾਂ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਸ਼ਰਵਣ ਕਰਾਂਗੇ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰੇ ਹੋਏ 22 ਸ਼ਬਦ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਸਮਾਪਤ ਹੋਏ ਹਨ। ਹੁਣ ਸਤਿਗੁਰੂ ਜੀ ਮਿਹਰ ਬਖਸ਼ਿਸ਼ ਕਰ ਰਹੇ ਹਨ। ਅੱਗੇ ਜੋ ਲੜੀਵਾਰ ਸ਼ਬਦ ਦੀ ਵਿਚਾਰ ਆ ਰਹੀ ਹੈ, 422 ਔਰ 423 ਅੰਗ 'ਤੇ ਇਹ ਸ਼ਬਦ ਸੁਸ਼ੋਭਿਤ ਹੈ। ਰਸਨਾ ਕਰਾਂਗੇ ਪਵਿੱਤਰ। ਪਿਆਰ ਨਾਲ ਸਾਰੀ ਸੰਗਤ ਬੋਲੋ।

ਤਾਂ ਤੂੰ ਉਹੀ ਬਣ ਜਾਵੇ। ਭੱਲਿਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਾਤ, ਨਿਪਤਿਆਂ ਦੀ ਪਾਤ, ਨਿਤਿਰਿਆਂ ਦੀ ਧਿਰ, ਨਿਆਸਰਿਆਂ ਦਾ ਆਸਰਾ, ਹਲਤ ਪਲਤ ਰੱਖਿਅਕ ਸਤਿਗੁਰੂ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ। ਅਸ਼ਟਪਦੀਆਂ ਭਾਵ ਅੱਠ ਅੱਠ ਪੌੜੀਆਂ ਦੇ ਇਸ ਸ਼ਬਦ ਮਾਰੇ ਬਖਸ਼ ਰਹੇ ਨੇ। ਘਰ ਦੂਜਾ, ਦੂਜੇ ਘਰ ਸੁਰ ਤਾਲ ਵਿੱਚ ਸ਼ਬਦ ਮਾਰੇ ਨੇ ਗਾਇਆ ਹੈ ਔਰ ਗੁਣ ਗਾਉਣ ਦਾ ਹੁਕਮ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸੱਤ ਚਿੱਤ ਆਨੰਦ ਹੈ, ਸਰਬ ਕਾ ਪ੍ਰਕਾਸ਼ਕ ਹੈ, ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਪਾਈ।

ਇਹ ਪਵਿੱਤਰ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਨੇ ਹਰਿਦੁਆਰ ਦੇ ਅਸਥਾਨ 'ਤੇ ਉਚਾਰਿਆ ਹੈ। ਕਲੀ ਕਾਲ ਦੇ ਜੀਵਾਂ ਦੇ ਭਲੇ ਹਿੱਤ ਸੱਚੇ ਪਾਤਸ਼ਾਹ ਜੀ ਮਹਾਰਾਜ ਤੀਰਥਾਂ ਦੀ ਯਾਤਰਾ 'ਤੇ ਗਏ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਬੇਨਤੀ ਕੀਤੀ ਸੀ ਇੱਕ ਵਾਰ ਸੰਗਤਾਂ ਨੇ, ਮਹਾਰਾਜ ਤੁਹਾਡੇ ਗੁਰਦੇਵ ਪਿਤਾ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਤੀਰਥਾਂ 'ਤੇ ਗਏ ਕਿਉਂ ਗਏ? ਅਤੇ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੇ ਫਰਮਾਇਆ ਸੀ, ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਦਣ ਅਰਥਾ। ਸਾਰੇ ਜੀਆਂ ਦੇ ਭਲੇ ਲਈ ਗੁਰੂ ਮਹਾਰਾਜ ਤੀਰਥਾਂ 'ਤੇ ਗਏ, ਤੀਰਥਾਂ ਦੀ ਪਵਿੱਤਰਤਾ ਲਈ ਗਏ। ਬਾਣੀ 'ਚ ਲਿਖਿਆ ਮਹਾਰਾਜ ਜੀ ਨੇ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੇ ਧੂੜ ਸਾਧੂ ਕੀ ਤਾਈ। ਜਿੰਨੇ ਵੀ ਤੀਰਥ ਹਨ ਸਾਧੂਆਂ ਦਾ ਚਰਨ, ਸਾਧੂਆਂ ਦੇ ਚਰਨ ਪੈਣ ਦੇ ਨਾਲ ਇਹ ਤੀਰਥ ਬਣੇ ਨੇ। ਫਿਰ ਸਮੇਂ ਸਮੇਂ 'ਤੇ ਇੱਥੇ ਉਹ ਲੋਕ ਆ ਕੇ ਮੈਲ ਛੱਡ ਜਾਂਦੇ ਨੇ, ਗੰਦਗੀ ਅਤੇ ਵਹਿਮ ਭਰਮ ਇੱਥੇ ਪੈਦਾ ਕਰ ਦਿੰਦੇ ਨੇ, ਉਹਨਾਂ ਦੀ ਨਿਵਿਰਤੀ ਲਈ ਫਿਰ ਪੂਰਨ ਮਹਾਂਪੁਰਸ਼ ਆਉਂਦੇ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਗੁਰਾਂ ਦੇ ਵਿੱਚੋਂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ, ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਸੇ ਪ੍ਰਕਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ, ਬੇਅੰਤ ਤੀਰਥਾਂ 'ਤੇ ਚਰਨ ਪਾ ਕੇ ਤੀਰਥ ਪਵਿੱਤਰ ਕੀਤੇ ਮਹਾਰਾਜ ਜੀਆਂ ਨੇ। ਸੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਭਲੇ ਲਈ ਹਰਿਦੁਆਰ ਗਏ ਨੇ। ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਾਂ ਨੂੰ ਸ਼ੁਭ ਉਪਦੇਸ਼ ਬਖਸ਼ਿਆ ਹੈ, ਸਾਸਤ ਵੇਦ ਸਿਮ੍ਰਿਤ ਸਾਰ ਤੇਰਾ। ਤੇਰਾ ਦਾ ਅਰਥ ਹੈ ਵਾਹਿਗੁਰੂ, ਜਿਹੜਾ ਤੇਰਾ ਨਾਮ ਹੈ। ਸਾਸਤ, ਸਾਸ ਦਾ ਅਰਥ ਹੁੰਦਾ ਛੇ ਸ਼ਾਸਤਰ, ਇਹ ਸਨਾਤਨ ਮਤ ਦੇ ਗ੍ਰੰਥ ਹਨ। ਵੇਦ ਚਾਰ ਵੇਦ, ਸਿਮ੍ਰਿਤ ਸਤਾਈ ਸਿਮ੍ਰਤੀਆਂ। ਹੇ ਵਾਹਿਗੁਰੂ, ਇਹ ਤੇਰਾ ਸਮੁੰਦਰ ਹੈ, ਇਹੜੇ ਜਿੰਨੇ ਗ੍ਰੰਥ ਹਨ ਸੰਸਾਰ ਦੇ, ਇਹ ਸਾਰਾ ਸਮੁੰਦਰ ਹਨ। ਸੁਰਸਰੀ ਚਰਨ ਸਮਾਣੀ, ਸੁਰਸਰੀ ਕਹਿੰਦੇ ਨੇ ਗੰਗਾ ਨੂੰ, ਅਤੇ ਗੰਗਾ ਵੀ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਹੀ ਸਮਾਈ ਹੋਈ ਹੈ। ਭਾਵ ਕਿ ਇਹ ਸ਼ਾਸਤਰ ਵੇਦ ਸਾਰੇ ਕੁਛ ਇਹ ਤੇਰਾ ਜਸ ਗਾ ਰਹੇ ਨੇ, ਤੇਰੀ ਮਹਿਮਾ ਦਾ ਸਮੁੰਦਰ ਹੈ। ਔਰ ਜਿਹੜੀ ਗੰਗਾ ਹੈ ਸੱਚੇ ਪਾਤਸ਼ਾਹ, ਇਹ ਵੀ ਤੇਰੇ ਚਰਨਾਂ ਦੇ ਵਿੱਚ ਹੀ ਸਮਾਈ ਹੋਈ ਹੈ। ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵੈਡਾਣੀ। ਸਾਖਾ ਤੀਨ, ਵੇਦਾਂ ਦੀਆਂ ਤਿੰਨ ਸਾਖਾ ਹਨ। ਮੂਲ ਮਤ ਰਾਵੈ, ਅਤੇ ਸਾਰੀਆਂ ਮੁੱਢ ਪਰਮਾਤਮਾ ਦੀ ਮਤ ਨੂੰ ਹੀ ਕਹਿੰਦੀਆਂ ਹਨ। ਭਾਵ ਕਿ ਜਿੰਨੇ ਗ੍ਰੰਥ ਨੇ ਸਾਰੇ ਹੀ ਪਰਮਾਤਮਾ ਵਾਹਿਗੁਰੂ ਦੀ ਹੀ ਮਤ ਕਹਿ ਰਹੇ ਨੇ। ਤੂੰ ਤਾਂ ਸਰਬ ਵਿਡਾਣੀ, ਹੇ ਪਰਮਾਤਮਾ ਤੂੰ, ਭਾਵ ਤੂੰ ਤਾਂ ਸਰਬ ਸਾਰਿਆਂ ਦੇ ਵਿੱਚ ਵਿਡਾਣੀ, ਬੜਾ ਆਸ਼ਚਰਜ ਹੈ। ਵਿਡਾਣੀ ਦਾ ਅਰਥ ਹੁੰਦਾ ਹੈ ਆਸ਼ਚਰਜ। ਤਾਂ ਕਿ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ। ਧੰਨ ਗੁਰ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਜਿਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਾਸਤਰ ਵੇਦ ਸਿਮ੍ਰਤੀਆਂ ਗ੍ਰੰਥ ਇਹ ਪਰਮਾਤਮਾ ਦੀ ਸਿਫਤ ਦੇ ਭੰਡਾਰ ਨੇ, ਐਸੇ ਪਰਮਾਤਮਾ ਦੇ ਚਰਨਾਂ ਨੂੰ ਮੈਂ ਜਪਦਾ ਹਾਂ। ਤਾਂ ਕਿ ਚਰਨ ਜਪੇ ਜਨ ਨਾਨਕ, ਮੈਂ ਦਾਸ ਨਾਨਕ ਐਸੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਜਪਦਾ ਹਾਂ, ਬੋਲੇ ਅੰਮ੍ਰਿਤ ਬਾਣੀ ਅਤੇ ਅੰਮ੍ਰਿਤਮਈ ਪਰਮਾਤਮਾ ਦੀ ਬਾਣੀ ਬੋਲਦਾ ਹਾਂ। ਗੁਰੂ ਅਮਰਦਾਸ ਸਾਹਿਬ ਨੇ ਫਰਮਾਨ ਕੀਤਾ ਹੈ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹਦਾ ਅਰਥ ਹੈ ਜਿਤਨੇ ਵੀ ਸੰਸਾਰ ਦੇ ਗ੍ਰੰਥ ਨੇ ਉਹਨਾਂ ਦੀ ਸ਼੍ਰੋਮਣੀ ਬਾਣੀ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਬਾਣੀ। ਇਸ ਲਈ ਐਸੀ ਪਵਿੱਤਰ ਬਾਣੀ ਨੂੰ ਅਸੀਂ ਬੋਲਦੇ ਹਾਂ, ਪੜ੍ਹਦੇ ਹਾਂ, ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ। ਤੇਤੀਸ ਕਰੋੜੀ ਦਾਸ ਤੁਮਾਰੇ, ਰਿੱਧ ਸਿੱਧ ਪ੍ਰਾਣ ਆਧਾਰੀ। ਇਹ ਸੱਚੇ ਪਾਤਸ਼ਾਹ, 33 ਕਰੋੜ ਜਿਹੜੇ ਦੇਵਤੇ ਨੇ, ਇਹ ਵੀ ਤੇਰੇ ਚਰਨਾਂ ਦੇ ਦਾਸ ਹੀ ਆ, ਇਹ ਵੀ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਸੇਵਕ ਹਨ। ਰਿੱਧ ਸਿੱਧ ਪ੍ਰਾਣ ਆਧਾਰੀ, ਅਤੇ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ ਸੱਚੇ ਪਾਤਸ਼ਾਹ, ਇਹਨਾਂ ਦੇ ਪ੍ਰਾਣਾਂ ਦਾ ਆਸਰਾ ਵੀ ਵਾਹਿਗੁਰੂ ਤੂੰ ਹੀ ਆ। ਜਾਂ ਜਿਹੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ, ਬੜੇ ਬੜੇ ਔਲੀਏ ਪੀਰ ਪੈਗੰਬਰ, ਉਹਨਾਂ ਦੇ ਪ੍ਰਾਣ ਆਧਾਰੀ ਪ੍ਰਾਣਾਂ ਦਾ ਆਸਰਾ ਵਾਹਿਗੁਰੂ ਤੁਸੀਂ ਹੋ।
ताकी रूप न जाही लखणे क्या कर आख विचारी। गुरु अमरदास जी फरमाते हैं कि आख के विचार करिए, ताके रूप न जाही लखणे, परमात्मा दे रूप कोई कह नहीं सकता, भावें 27 सिमरतियां, 6 शास्त्र, 4 वेद और जिन्हें भी देवते हैं वह वाहगुरु की सिफत करते हैं, पर वाहगुरु जी दे परमात्मा जी दे गुणा का एक कथन नहीं कर सकते। ताके रूप न जाही लखणे, परमात्मा दे रूप नूं ये जाने नहीं सकते। तीन गुणा तेरे जोग ही अंतर, चारे तेरी अखाणी। तीन गुणा, तीन गुण रजो तमो सतो गुण, ये तीन गुण का मतलब है जो तीन शक्तियां, तीन सत्संगी ये गुण ने, ये परमात्मा तो दूर करने वाले ने, ये वाहिगुरु तो दूर ले जाने वाले ने। तीन जुग गुणा तेरे जुग ही अंतर, हे वाहिगुरु तेरे विच ही ये तीन गुण समाए हुए ने। चारे तेरी अखाणी, हर रोज़ नितनेम करते, केती आ खाणी, केती आ बाणी, केते पात नरिंद। खाणिया का अर्थ दसा संगी हो, 84 लाख जून है, इनू चार हिस्सों च वंडिया गया। इहदी पदायश नूं, 84 लाख जून की पदायश नूं ग्रंथा ने चार हिस्सों च वंडिया। अंडज, अंडिया तो पैदा होने वाले जीव, जेरज, जेर तो पैदा होने वाले जीव, उत्पुज, धरती नूं भन्न के पैदा होने वाली बनस्पति, सेतज, पसीने तो पैदा होने वाले जीव। जिवें धरती दे विच कोई चीज़ नप्पी है, वो पसीने तो कई तरह के सो जीव पैदा हो जाते हैं, कई तरह के पौधे पैदा हो जाते हैं। इस तरह यह चार हिस्सों च वंडी है कि अंडज, जेर, सेतज, उत्पुज, केते तेरे कीते जनता। ये वाहिगुरु ये तेरे ही जी पैदा किए ने। तेरी आ खाणी का भाव है, ये चार खाणिया ने, यह भी तेरिया ही पैदा कीतिया हुई हैं। करम होवे ता परम पद पाई है, कथे अकथ कहानी। करम होवे का भाव है जे चंगे भाग होण ता परम पद पाईए, परम पद भी मिलती है सत्संगियो। कथे अकथ कहानी, अकथ परमात्मा की कहानी नूं कहना करे, रोज़ पढ़ते आनंद साहब, आवो संत प्यारे, अकथ की करह कहानी, करह कहानी अकथ केरी कित द्वारे पाईए। अकथ परमात्मा जी की कथा कही नहीं जा सकती, ऐसे परमात्मा की कथा नूं कहना करे, उसकी सिफत करना करे।

ਹੇ ਵਾਹਿਗੁਰੂ, ਇਹ ਪ੍ਰਾਣੀ ਕੀ ਕਰ ਸਕਦਾ? ਕੁਛ ਵੀ ਨਹੀਂ। ਤੂੰ ਕਰਤਾ, ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਤੂੰ ਹੀ ਕਰਤਾ ਹੈ। ਕੀਆ ਸਭ ਤੇਰਾ, ਅਤੇ ਜੋ ਕੁਛ ਪੈਦਾ ਕੀਤਾ ਵਾਹਿਗੁਰੂ ਦਾ ਪੈਦਾ ਕੀਤਾ ਹੈ। ਓਅੰਕਾਰ ਉਤਪਾਤੀ, ਕੀਆ ਦਿਨਸ ਸਭ ਰਾਤੀ, ਵਨ ਤਿੰਨ ਤ੍ਰਿਪੁਣ ਪਾਣੀ, ਚਾਰ ਵੇਦ ਚਾਰੇ ਖਾਣੀ, ਏਕ ਕਵਾਵੈ ਤੇ ਸਭ ਹੋਆ। ਇੱਕ ਬਚਨ ਤੋਂ ਸਾਰੀ ਸ੍ਰਿਸ਼ਟੀ ਰਚੀ ਹੈ। ਦਸ਼ਮੇਸ਼ ਪਿਤਾ ਜੀ ਫਰਮਾਨ ਕਰਦੇ ਨੇ, ਓਅੰਕਾਰ ਪ੍ਰਥਮ ਤਿੰਨ ਕਹਾ, ਸੋ ਤੋਂ ਪੂਰ ਜਗਤ ਜਗਤ ਮੇ ਰਹਾ। ਵਾਹਿਗੁਰੂ ਨੇ, ਪਰਮਾਤਮਾ ਨੇ ਓਅੰਕਾਰ ਸ਼ਬਦ ਕਹਿਣਾ ਕੀਤਾ, ਸਾਰੀ ਸ੍ਰਿਸ਼ਟੀ ਰਚ ਦਿੱਤੀ। ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਇੱਕ ਬਚਨ ਕੀਤਾ ਵਾਹਿਗੁਰੂ ਨੇ ਓਅੰਕਾਰ, ਸ੍ਰਿਸ਼ਟੀ ਰਚ ਦਿੱਤੀ। ਸਨਾਤਨ ਦੀ ਮਤ ਹੈ ਓਮ ਕਿਹਾ, ਇਸਲਾਮ ਕਹਿੰਦਾ ਕੌਣ ਕਿਹਾ, ਅਤੇ ਗੁਰਮਤ ਅਨੁਸਾਰ ਓਅੰਕਾਰ ਕਿਹਾ, ਇਹ ਸ੍ਰਿਸ਼ਟੀ ਰਚ ਦਿੱਤੀ ਵਾਹਿਗੁਰੂ ਨੇ। ਇਸ ਲਈ ਵਾਹਿਗੁਰੂ ਕੀਆ ਸਭ ਤੇਰਾ, ਜੋ ਕੁਛ ਪੈਦਾ ਕੀਤਾ ਸੰਸਾਰ ਅਤੇ ਇਹ ਤੇਰਾ ਹੀ ਪੈਦਾ ਕੀਤਾ ਹੈ। ਜੀਵ ਕੀ ਕਰ ਸਕਦੇ? ਕੁਛ ਵੀ ਨਹੀਂ। ਜਾਪ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ। ਹੇ ਵਾਹਿਗੁਰੂ, ਜਿਨ੍ਹਾਂ 'ਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ, ਸਾਈ ਦਾ ਭਾਵ ਉਹ ਜੀਵ, ਸੱਚ ਸਮਾਣੀ, ਸੱਚ ਦੇ ਵਿੱਚ ਸਮਾ ਜਾਂਦੇ ਨੇ, ਸੱਚ ਵਿੱਚ ਅਭੇਦ ਹੋ ਜਾਂਦੇ ਨੇ, ਜਿਨ੍ਹਾਂ 'ਤੇ ਵਾਹਿਗੁਰੂ ਕਿਰਪਾ ਕਰੇ। ਜਿਨਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ 'ਤੇ ਪਰਮਾਤਮਾ ਦੀ ਕਰਮ ਬਖਸ਼ਿਸ਼ ਹੈ, ਮਿਹਰ ਹੈ, ਸਵੱਲੀ ਨਿਗਾਹ ਹੈ, ਉਹ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ। ਨਾਮ ਤੇਰਾ ਸਭ ਕੋਈ ਲੈਤ ਹੈ, ਜੇਤੀ ਆਵਣ ਜਾਣੀ। ਹੇ ਵਾਹਿਗੁਰੂ, ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਆਵਣ ਜਾਣੀ। ਜਿੰਨੀ ਵੀ ਸ੍ਰਿਸ਼ਟੀ ਆਉਣ ਜਾਣ ਦੇ ਵਿੱਚ ਹੈ, ਸਾਰੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਹੈ। ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ। ਸਤਸੰਗਿਓ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਜਾਪਤ ਹੈ ਨਹੀਂ ਹੋਰ। ਜਿੰਨੇ ਪੰਛੀ ਬੋਲਦੇ ਨੇ, ਜੀਵ ਜੰਤ ਬੋਲਦੇ ਨੇ, ਇਹ ਸਾਰੇ ਪਰਮਾਤਮਾ ਦਾ ਨਾਮ ਹੀ ਜਪ ਰਹੇ ਆ। ਧਰਤੀ ਵੀ, ਆਕਾਸ਼ ਵੀ, ਪਤਾਲ ਹੀ ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀ, ਇਹ ਸਭ ਹਰ ਹਰ ਨਾਮ ਧਿਆਵੇ ਰਾਮ। ਇਹ ਸਾਰੇ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਨਾਮ ਤੇਰਾ ਸਭ ਕੋਈ ਲੇਤ ਹੈ, ਸਾਰੇ ਹੀ ਜੀ ਜੰਤ ਜਿੰਨੇ ਪੈਦਾ ਕੀਤੇ ਨੇ, ਇਹ ਸਾਰੇ ਹੀ ਵਾਹਿਗੁਰੂ ਤੇਰਾ ਨਾਮ ਲੈ ਰਹੇ ਹਨ। ਜਾ ਤੁਧ ਭਾਵੈ ਤਾਂ ਗੁਰਮੁਖ ਬੂਝੈ, ਹੋਰ ਮਨਮੁਖ ਫਿਰੈ ਇਆਣੀ। ਹੇ ਵਾਹਿਗੁਰੂ, ਜਾਂ ਤੁਧ ਭਾਵੇ, ਜੇ ਤੈਨੂੰ ਭਾ ਜਾਵੇ, ਜੇ ਤੈਨੂੰ ਚੰਗਾ ਲੱਗ ਜਾਵੇ ਤਾਂ ਗੁਰਮੁਖ ਬੂਝੈ, ਤਾਂ ਗੁਰੂ ਦੀ ਕਿਰਪਾ ਨਾਲ ਗੁਰਮੁਖ ਬਣ ਕੇ ਅਤੇ ਜੀਵਨ ਸਮਝ ਆ ਜਾਂਦੀ ਹੈ। ਹੋਰ ਮਨਮੁਖ ਫਿਰੇ ਇਆਣੀ, ਹੋਰ ਜਿਹੜੇ ਜੀਵ ਨੇ, ਜਿਹੜੇ ਮਨ ਪਿੱਛੇ ਲੱਗੇ ਨੇ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਜਿਹੜੇ ਗੁਰੂ ਦੇ ਲੜਨ ਨਹੀਂ ਲੱਗੇ, ਐਸੇ ਜੀਵ ਜਿਹੜੇ ਹਨ, ਇਹ ਇਆਣੀ ਭਾਵ ਕੇ ਬੇਸਮਝ ਜੀਵ, ਇਹ ਜਿਹੜੀ ਇਸਤਰੀ ਆ, ਸ੍ਰਿਸ਼ਟੀ ਹੈ। ਫਿਰੇ ਦਾ ਅਰਥ ਫਿਰਦੀ ਹੈ, ਭਟਕਦੀ, 84 ਲੱਖ ਦੇ ਗੇੜੇ ਵਿੱਚ। ਚਾਰੇ ਵੇਦ ਬ੍ਰਹਮੇ ਕੋ ਦੀਏ, ਪੜ ਪੜ ਕਰੇ ਵਿਚਾਰੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ, ਜਿਹੜੇ ਚਾਰ ਵੇਦ ਨੇ, ਬ੍ਰਹਮੇ ਕੋ ਦੀਏ, ਪਰਮਾਤਮਾ ਨੇ ਬ੍ਰਹਮਾ ਨੂੰ ਦਿੱਤੇ। ਕਹਿੰਦੇ ਜਦੋਂ ਬ੍ਰਹਮਾ ਪੈਦਾ ਹੋਇਆ, ਸਨਾਤਨ ਦੇ ਗ੍ਰੰਥਾਂ 'ਚ ਲਿਖਿਆ, ਕਮਲ ਦੇ ਫੁੱਲ 'ਚ ਪੈਦਾ ਹੋਇਆ, ਔਰ ਮਨ 'ਚ ਅਹੰਕਾਰ ਆ ਗਿਆ ਕਿ ਬ੍ਰਹਮਾ ਤੂੰ ਹੀ ਹੈ। ਕੁਛ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂਕਾਰਾ ਹੀ ਸੀ, ਕੁਛ ਨਹੀਂ ਸੀ ਸਤਸੰਗੀਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਫਰਮਾਨ ਕੀਤਾ ਹੈ, ਪਵਣੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘੜ ਘੜ ਜੋਤ ਸਮਾਏ ਸਮੋਏ। ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਸਾਚੇ ਤੇ ਪਵਨਾ ਭਇਆ, ਸੱਚੇ ਪਰਮਾਤਮਾ ਤੋਂ ਸਭ ਤੋਂ ਪਹਿਲਾਂ ਪੌਣ ਹਵਾ ਪੈਦਾ ਹੋਈ, ਆਕਸੀਜਨ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਫਿਰ ਹਵਾ ਤੋਂ ਪਾਣੀ ਬਣਿਆ, ਫਿਰ ਪਾਣੀ ਤੋਂ ਸਾਰੀ ਸ੍ਰਿਸ਼ਟੀ ਬਣੀ। ਸੋ ਇਸ ਲਈ ਚਾਰੇ ਵੇਦ ਬ੍ਰਹਮੇ ਕੋ ਦੀਏ, ਜਿਹੜੇ ਚਾਰ ਵੇਦ ਨੇ, ਇਹ ਪਰਮਾਤਮਾ ਨੇ ਬ੍ਰਹਮਾ ਨੂੰ ਦਿੱਤੇ, ਭਰਾ ਭਾਵ ਬ੍ਰਹਮਾ ਦੇ ਮੁੱਖ ਤੋਂ ਇਹ ਚਾਰ ਮਹਾਂਵਾਕ ਨਿਕਲੇ।
ਪੜ੍ਹ ਪੜ੍ਹ ਕਰੇ ਵਿਚਾਰੀ। ਸੋ ਜਿਹੜਾ ਬ੍ਰਹਮਾ ਸੀ ਇਹਨਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਵਿਚਾਰ ਕਰਦਾ ਹੈ। ਤਾਕਾ ਹੁਕਮ ਨਾ ਬੂਝੇ ਬੱਪੜਾ ਨਰਕ ਸੁਰਗ ਅਵਤਾਰੀ। ਪਰ ਜਿਹੜਾ ਬ੍ਰਹਮਾ ਹੈ ਤਾਕਾ ਹੁਕਮ ਨਾ ਬੂਝੇ ਬੱਪੜਾ, ਬੱਪੜਾ ਦਾ ਅਰਥ ਹੁੰਦਾ ਵਿਚਾਰਾ। ਇਹ ਵਿਚਾਰਾ ਜਿਹੜਾ ਬ੍ਰਹਮਾ ਹੈ ਇਹ ਪਰਮਾਤਮਾ ਦੇ ਹੁਕਮ ਨੂੰ ਸਮਝ ਹੀ ਨਹੀਂ ਸਕਿਆ, ਪਰਮਾਤਮਾ ਦੇ ਹੁਕਮ ਨੂੰ ਸਮਝ ਹੀ ਨਹੀਂ ਸਕਿਆ। ਇਸ ਲਈ ਨਰਕ ਸੁਰਗ ਅਵਤਾਰੀ, ਕਦੇ ਨਰਕਾਂ ਵਿੱਚ ਕਦੇ ਸੁਰਗਾਂ ਦੇ ਚ ਵਾਰ ਵਾਰ ਆਉਂਦਾ ਤੇ ਜਾਂਦਾ ਹੈ। ਯੁਗ ਹੈ ਯੁਗ ਹੈ ਕੇ ਰਾਜੇ ਕੀ ਏ ਗਾਵਹਿ ਕਰ ਅਵਤਾਰੀ। ਹੇ ਵਾਹਿਗੁਰੂ, ਫਿਰ ਤੁਸੀਂ ਯੁਗਾਂ ਯੁਗਾਂ ਵਿੱਚ ਇਹ ਰਾਜੇ ਬਣਾ ਕੇ ਸੰਸਾਰ ਉੱਤੇ ਭੇਜੇ, ਜਿਵੇਂ ਸ੍ਰੀ ਰਾਮ ਚੰਦਰ ਜੀ ਰਾਜੇ ਹੈ, ਸ੍ਰੀ ਕ੍ਰਿਸ਼ਨ ਜੀ ਰਾਜੇ ਨੇ। ਅੰਸਾ ਅਵਤਾਰ ਉਪਾਯੋਨ ਭਾਉ ਦੂਜਾ ਕੀ ਆ, ਜੋ ਰਾਜੇ ਰਾਜ ਕਮਾਮ ਦੇ ਦੁੱਖ ਸੁੱਖ ਭਿੜੀਆ। ਸੱਚੇ ਪਾਤਸ਼ਾਹ ਨੇ ਫਰਮਾਇਆ ਹੈ ਜਿਹੜੇ ਰਾਜੇ ਹੁੰਦੇ ਨੇ ਸਤਸੰਗੇ, ਇਹ ਅੰਸਾ ਅਵਤਾਰ ਹੁੰਦੇ ਨੇ, ਛੇ ਤਰ੍ਹਾਂ ਦੇ ਅਵਤਾਰ ਮੰਨੇ ਨੇ। ਉਹਨਾਂ ਵਿੱਚੋਂ ਅੰਸਾ ਅਵਤਾਰ ਰਾਜੇ ਹੁੰਦੇ ਨੇ, ਨਿੱਤ ਅਵਤਾਰ ਸੰਤ ਹੁੰਦੇ ਨੇ। ਇਸ ਲਈ ਯੁਗ ਹੈ ਯੁਗ ਹੈ ਕੇ ਰਾਜੇ ਕੀ ਏ, ਯੁਗਾਂ ਯੁਗਾਂ ਦੇ ਵਿੱਚ ਅਵਤਾਰ ਰਾਜੇ ਹੋਏ ਨੇ। ਗਾਵਹਿ ਕਰ ਅਵਤਾਰੀ, ਅਤੇ ਲੋਕ ਇਹਨਾਂ ਅਵਤਾਰਾਂ ਦਾ ਜਸ ਗਾਉਂਦੇ ਨੇ, ਅਵਤਾਰ ਜਾਣ ਕੇ ਇਹਨਾਂ ਦਾ ਜਸ ਗਾਉਂਦੇ ਨੇ। ਤਿੰਨ ਭੀ ਅੰਤ ਨ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ। ਤਿੰਨ ਭੀ ਦਾ ਅਰਥ ਇਹਨਾਂ ਅਵਤਾਰਾਂ ਨੇ ਅੰਤ ਨਹੀਂ ਪਾਇਆ, ਵਾਹਿਗੁਰੂ ਦਾ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਤਿੰਨ ਭੀ ਅੰਤ ਨ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ, ਕੀ ਆ ਕੇ ਵਿਚਾਰ ਕਰ ਸਕਦੇ ਭਾਈ। ਜਿਹੜੇ ਅਵਤਾਰ ਸ਼੍ਰੇਣੀ ਆ ਇਹ ਵੀ ਪਰਮਾਤਮਾ ਦਾ ਵਾਹਿਗੁਰੂ ਦਾ ਅੰਤ ਨਹੀਂ ਪਾ ਸਕੇ। ਤੂੰ ਸੱਚਾ ਤੇਰਾ ਕੀਆ ਸਭ ਸੱਚਾ ਦੇਹੇ ਤਾਂ ਸਾਚ ਬਖਾਣੀ। ਹੇ ਵਾਹਿਗੁਰੂ, ਤੂੰ ਸੱਚਾ, ਤੂੰ ਸਦੀਵੀ ਕਾਲ ਲਈ ਸੱਚਾ ਹੈ। ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਕੁਛ ਨਹੀਂ ਸੀ ਸ੍ਰਿਸ਼ਟੀ ਉੱਤੇ ਉਦੋਂ ਵੀ ਪਰਮਾਤਮਾ ਸੱਚਾ ਸੀ। ਜਦੋਂ ਯੁਗਾਂ ਦਾ ਆਦਿ ਹੋ ਗਿਆ, ਧਰਤੀ ਆਕਾਸ਼ ਪਤਾਲ ਦਿਨ ਰਾਤ ਬਣ ਗਏ, ਯੁਗਾਂ ਦੀ ਮਰਿਆਦਾ ਬਣ ਗਈ, ਉਸ ਵੇਲੇ ਵੀ ਪਰਮਾਤਮਾ ਸੱਚਾ। ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਭੀ ਸੱਚ, ਇਹ ਪਾਠ ਕਰਨਾ ਹੈ ਵੱਖਰਾ ਅਤੇ ਭੀ ਵੱਖਰਾ, ਹੈ ਭੀ ਨਹੀਂ, ਹੈ ਭੀ ਸੱਚ। ਹੈ ਭੀ ਦਾ ਭਾਵ ਹੁਣ ਵੀ, ਹੁਣ ਵੀ ਵਾਹਿਗੁਰੂ ਸੱਚਾ ਹੈ। ਨਾਨਕ ਹੋਸੀ ਭੀ ਸੱਚ, ਅਤੇ ਗੁਰੂ ਜੀ ਫਰਮਾਨ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਹਿਗੁਰੂ ਸੱਚਾਈ ਹੈ। ਗੁਰੂ ਅਰਜਨ ਦੇਵ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਹਰ ਰੋਜ਼ ਹੀ, ਸੁਖਮਨੀ ਸਾਹਿਬ, ਉਹ 'ਚ ਆਪਾਂ ਪੜ੍ਹਦੇ ਹਾਂ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ। ਕਈ ਵਾਰ ਸ੍ਰਿਸ਼ਟੀ ਰਚੀ ਅਤੇ ਕਈ ਵਾਰ ਨਾਸ਼ ਕੀਤੀ ਵਾਹਿਗੁਰੂ ਨੇ, ਪਰ ਪਰਮਾਤਮਾ ਇੱਕ ਹੀ ਰਹਿੰਦਾ। ਫਿਰ ਸ੍ਰਿਸ਼ਟੀ ਰਚ ਦਿੰਦਾ, ਫਿਰ ਸਮਾਂ ਦਾ ਨਾਸ਼ ਕਰ ਦਿੰਦਾ, ਕਈ ਵਾਰ ਪਸਰਿਓ ਪਾਸਾਰ। ਇਹ ਸ੍ਰਿਸ਼ਟੀ ਦਾ ਪਸਾਰਾ ਪਰਮਾਤਮਾ ਨੇ ਬੇਅੰਤ ਵਾਰ ਪਸਾਰਿਆ ਅਤੇ ਬੇਅੰਤ ਵਾਰ ਹੀ ਇਹਨੂੰ ਨਾਸ਼ ਕੀਤਾ, ਪਰ ਸਦਾ ਸਦਾ ਇੱਕ ਏਕੰਕਾਰ, ਸਦਾ ਸਦਾ ਇੱਕ ਪਰਮਾਤਮਾ ਵਾਹਿਗੁਰੂ ਸਦੀਵੀ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੂੰ ਸੱਚਾ ਤੇਰਾ ਕੀ ਆ ਸਭ ਸੱਚਾ, ਵਾਹਿਗੁਰੂ ਤੂੰ ਸੱਚਾ ਹੈ ਅਤੇ ਤੇਰਾ ਕੀ ਆ ਹੋਇਆ ਸਾਰਾ ਕੁਛ ਸੱਚਾ ਹੀ ਹੈ। ਹਰ ਰੋਜ਼ ਆਸਾ ਜੀ ਕੀ ਵਾਰ ਦਾ ਕੀਰਤਨ ਸੁਣਦੇ ਹਾਂ, ਉਹ 'ਚ ਇੱਕ ਆਪਾਂ ਬਚਨ ਪਿਆਰ ਸ਼ਰਧਾ ਨੂੰ ਸੁਣਨਾ ਕਰਦੇ ਸਤਸੰਗੀਓ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਹੜੀ ਸ੍ਰਿਸ਼ਟੀ ਸਾਜੀ ਹੈ ਤੂੰ, ਇਹ ਸੱਚੀ ਹੈ ਅਤੇ ਸੱਚਾ ਹੀ ਤੇਰਾ ਸਰੂਪ ਹੈ, ਤੂੰ ਸੱਚ ਹੈ। ਅਤੇ ਹੇ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ, ਤੂੰ ਇਹ ਸ੍ਰਿਸ਼ਟੀ ਸਾਜਣਾ ਕੀਤੀ ਹੈ, ਇਹ ਤੇਰੀ ਹੀ ਸਾਜੀ ਹੋਈ ਅਤੇ ਸੱਚ ਹੈ। ਇਸ ਲਈ ਹੇ ਪਰਮਾਤਮਾ, ਹੇ ਵਾਹਿਗੁਰੂ, ਤੂੰ ਸੱਚਾ ਤੇਰਾ ਕੀ ਆ ਸਭ ਸੱਚ ਆ, ਜੋ ਕੁਝ ਤੂੰ ਪੈਦਾ ਕੀਤਾ ਹੈ ਇਹ ਸਾਰਾ ਕੁਝ ਸੱਚ ਹੀ ਹੈ ਵਾਹਿਗੁਰੂ। ਦੇਹੇ ਤਾਂ ਸਾਚ ਵਖਾਣੀ, ਹੇ ਵਾਹਿਗੁਰੂ ਜੇ ਤੂੰ ਦੇਹੇ ਤਾਂ ਸੱਚ ਵਖਾਣੀ, ਜੇ ਤੂੰ ਸੱਚਾ ਨਾਮ ਦੇਵੇ, ਜੇ ਤੂੰ ਨਾਮ ਦੀ ਦੇਣਾ ਕਰੇ ਅਦਾਤ, ਅਤੇ ਸੱਚੇ ਪਾਤਸ਼ਾਹ ਅਸੀਂ ਨਾਮ ਨੂੰ ਜਪੀਏ। ਬੜਾ ਪਿਆਰਾ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਹੇ ਵਾਹਿਗੁਰੂ
हे अकाल पुरख वाहिगुरू, तू करता सचियार मैं डासाई, जो तो भावै सोई थीसी, जो तू देहे सोई हो पाई। जो तू दिना हे परमात्मा असी उही प्राप्त करते हैं। इसलिए जो वाहिगुरू है वह नाम की दात देवे ते तां प्यारे ये दातां परमात्मा दी बख्शिश मिलती ने, उहदे दर तो दात मिलती सत्संगीओ। बिन हर जाचे भगत ना नाम, बाणी च लिखा सच्चे पातशाह ने बिन हर जाचे भगत ना नाम। जिन्ना चिर भाई गुरु को नाम की दात भगती दात मंगी है ना, उन्ना चिर चीज़ा मिलदियां नहीं, क्योंकि अकाल पुरख वाहिगुरू ये प्यारियां दातां दिंदा त्रुट के खुश हो के। जिहड़ा परमात्मा दे दर ते आ के श्रद्धा नाल प्यार नाल बेनतियां करदा है, तरले लिंदा वाहिगुरू कृपा कर, हम भीख कपेत खारी तेरे, तू निज पत है दाता, हो दयाल नाम देहो मंगत जन को, सदा रहो रंगराता। तू प्रभ दाता दान मत पूरा, हम थारे पे खारी जियो, मैं क्या मांगो किश थिर ना रहाई, हर दीजे नाम प्यारी जियो। हे परमात्मा सी तेरे दर दे मंगते हैं, तू प्रभ दाता दान मत पूरा, हम थारे पे खारी जियो, असी तेरे दर दे भिखारी हाँ। मैं क्या मांगो वाहिगुरू, मैं की मंगा किस थिर ना रहाई, कोई भी चीज टिकी हुई नहीं, हर दीजे नाम प्यारी जी, अपनी प्यारी प्यारी दात नाम दी दात बख्शो। देहे ता साच बखाणी, हे वाहिगुरू जे तू ये नाम दी दात देना करे ते असी नाम नू जपना करिए। जाको सच बजावे अपना सहजे नाम समाणी। समाप्ति ते गुरु महाराज बख्शा करते ने, जाको सच बजावे अपना, हे वाहिगुरू जिन्हों सच की सोझी दे दिना है, समझा दिना है, अपने नाम की समझ दे दिना है, सहजे नाम समाणी, वो वाहिगुरू के प्यारे सुते ही सहजे ही वाहिगुरू के नाम के परमात्मा के सिमरन दे समा जाते हैं, अभेद हो जाते हैं, एक मिक हो जाते हैं। सत्संगीओ, इस पवित्र शब्द गुरु अमरदास जी ने मेहर की है, भाई अकाल पुरख वाहिगुरू परमात्मा उहदे चरणां दे विच ही ये जिन्ने शास्त्र वेद सिमरतियां ये वसदे ने, गंगा आदिक उहदे चरणां च वसदी है। 33 करोड़ देवता उहदा जस कर रहे पर उहदा अंत नहीं पा रहे। सो जिन्नियां खाणियां बाणियां बनाईयां वाहिगुरू ने, चारे खाणियां चारे बाणियां, ये सारा कुछ परमात्मा की अकाल पुरख वाहिगुरू की रहमती है। सत्संगीओ, उहदी नज़र तो बिना, उहदी बख्शिश तो बिना कुछ भी नहीं मिलता। जपजी साहिब के पाठ में 38वीं पौड़ी आप रोज़ ही पढ़ते हैं, हे अकाल पुरख परमात्मा।

ਕਰੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਂ ਵਾਹਿਗੁਰੂ ਤੇਰੇ ਤੋਂ ਵਿਛੜ ਕੇ 84 ਲੱਖ ਦੇ ਗੇੜੇ 'ਚ ਪਿਆ ਵਾਹਿਗੁਰੂ ਮਿਹਰ ਕਰ ਮੇਲ ਲਹਿਓ ਦਇਆਲ ਢਹਿ ਪਏ ਦੁਆਰਿਆ ਸੱਚੇ ਪਾਤਸ਼ਾਹ ਮੇਲ ਲੈਣਾ ਕਰ ਸਾਨੂੰ ਆਪਣੇ ਨਾਲ ਸੱਚੇ ਪਾਤਸ਼ਾਹ ਮਿਹਰ ਕਰਨ ਹਾਜ਼ਰੀ ਦਰ ਪ੍ਰਮਾਨ ਕਰਨ ਚਰਨਾਂ ਦਾ ਪਿਆਰ ਬਖਸ਼ਣ ਜੁਗੁਰ ਸਿੱਖੀ ਜੀਵਨ ਬਖਸ਼ਣ ਸ਼ੁਕਰ ਗੁਰੂ ਕਾ ਧੰਨਵਾਦ ਆਪ ਪ੍ਰਬੰਧਕਾਂ ਦਾ ਸੰਗਤਾਂ ਦਾ ਔਰ ਪ੍ਰਬੰਧਕ ਵੀਰਾਂ ਦਾ ਅਤੇ ਗੁਰੂ ਕੇ ਵਜ਼ੀਰਾਂ ਦਾ ਸਤਿਗੁਰ ਮਿਹਰ ਕਰਨ ਨਾਮਦਾਨ ਬਖਸ਼ਣ ਸਮਾਪਤੀ ਦੀਆਂ ਪੰਕਤੀਆਂ ਗਾਈਏ ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਸ਼ੁੱਕਰਵਾਰ ਦੇ ਸੰਧਿਆ ਦੇ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਗੁਰਦਾਸ ਸਾਹਿਬ ਫਰੀਮੌਂਟ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ 3 ਦਿਨਾਂ ਦਾ ਰਾਗ ਕੀਰਤਨ ਸਮਾਗਮ ਜੋ ਸਟਾਰਟ ਹੋਣ ਜਾ ਰਿਹਾ ਹੈ, ਇਹ ਸਾਡਾ ਵੱਡਾ ਉਪਰਾਲਾ ਰਿਹਾ ਹੈ ਕਿ ਗੁਰੂ ਘਰ ਦੀ ਜੋ ਫਰੀਮੌਂਟ ਦੀ ਸਟੇਜ ਹੈ, ਇਸ ਤੋਂ ਰਾਗਾਂ ਨਾਲ ਵੀ ਕੀਰਤਨ ਕੀਤਾ ਜਾਵੇ, ਜਿਸ ਵਿੱਚ ਪ੍ਰੋਫੈਸਰ ਦਲਵੀਰ ਸਿੰਘ ਜੀ, ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਡਾਕਟਰ ਅਲੰਕਾਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹ ਵੀ 3 ਦਿਨਾਂ ਦੇ ਸਮਾਗਮਾਂ ਦੇ ਵਿੱਚ ਸਾਡੇ ਕੋਲ ਪਹੁੰਚ ਰਹੇ ਨੇ। ਉਹਨਾਂ ਦੇ ਪਤਾ ਲੱਗਿਆ ਹੈ ਕਿ ਪਿਤਾ ਜੀ ਅੱਜ ਚੜ੍ਹਾਈ ਕਰ ਗਏ ਨੇ, ਪਰ ਉਹ ਕਹਿੰਦੇ ਵੀ ਜੋ ਤੁਹਾਡੇ ਪ੍ਰੋਗਰਾਮ ਰੱਖੇ ਹੋਏ ਨੇ ਮੈਂ ਜ਼ਰੂਰ ਇੱਥੇ ਹਾਜ਼ਰੀ ਲਗਾਉਣ ਲਈ ਪਹੁੰਚਾਂਗਾ। ਤੋ ਜੋ ਅੱਜ ਦੇ ਪ੍ਰੋਗਰਾਮ ਨੇ 3 ਦਿਨਾਂ ਦਾ ਪ੍ਰੋਗਰਾਮ, ਫਰਾਈਡੇ, ਸੈਚਰਡੇ ਅਤੇ ਸੰਡੇ ਦਾ, ਇਸੇ ਤਰ੍ਹਾਂ ਹੀ ਸਾਡੇ ਪਾਸ ਤਾਂਤੀ ਸਾਜਾਂ ਰਾਹੀਂ ਜੋ ਪ੍ਰੋਫੈਸਰ ਦਲਵੀਰ ਸਿੰਘ ਜੀ, ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਡਾਕਟਰ ਅਲੰਕਾਰ ਸਿੰਘ ਜੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਸ਼ੁਰੂਆਤ ਦੇ ਵਿੱਚ ਮੈਂ ਬੇਨਤੀ ਕਰਾਂ ਹੁਣ ਪ੍ਰੋਫੈਸਰ ਦਲਵੀਰ ਸਿੰਘ ਜੀ ਨੂੰ ਨਾਲ ਉਹਨਾਂ ਦੇ ਜੋ ਬੱਚੇ ਨੇ ਸਟੇਜਾਂ 'ਤੇ ਬੈਠ ਕੇ ਤਾਂਤੀ ਸਾਜਾਂ ਰਾਹੀਂ ਕੀਰਤਨ ਕਰਦੇ ਨੇ, 1/2 ਘੰਟੇ ਲਈ ਗੁਰਬਾਣੀ ਕੀਰਤਨ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। ਨਾਲ ਹੀ ਦੂਜੀ ਬੇਨਤੀ, ਜੋ ਬਿਲਗਾ ਨਿਵਾਸੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਸਾਲਾਨਾ ਇੱਥੇ ਗੁਰੂ ਘਰ ਮਨਾਇਆ ਜਾਂਦਾ ਹੈ, ਇਸ ਵਾਰ 3 ਜੁਲਾਈ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 5 ਤਰੀਕ ਨੂੰ ਪੈਣਗੇ, ਅਤੇ ਉਸੇ ਵਿੱਚ ਪੰਥ ਪ੍ਰਸਿੱਧ ਕੀਰਤਨੀ ਹੈ ਅਤੇ ਨਾਲ ਹੀ ਢਾਡੀ ਵਾਰਾਂ ਦਾ ਜੋ ਪ੍ਰੋਗਰਾਮ ਹੈ ਸੈਚਰਡੇ ਦਾ, ਉਸ ਦਿਨ ਢਾਡੀ ਵਾਰਾਂ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। ਸੋ ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵਿਆਹ ਪੁਰਬ ਦੇ ਸਮਾਗਮਾਂ ਦੇ ਵਿੱਚ ਆਪ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਵੱਧ ਚੜ੍ਹ ਕੇ ਹਾਰੀ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਪ੍ਰੋਫੈਸਰ ਦਲਵੀਰ ਸਿੰਘ ਜੀ ਅਤੇ ਨਾਲ ਉਹਨਾਂ ਦੇ ਜੋ ਬੱਚੇ ਹਨ, ਉਹਨਾਂ ਪਾਸੋਂ 1/2 ਘੰਟੇ ਲਈ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੀ ਸੱਸ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦੀ ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਸ਼ਾਰਟ ਨੋਟਿਸ 'ਤੇ ਇਹ ਰਾਗ ਦਰਬਾਰ ਦਾ ਆਯੋਜਨ ਕੀਤਾ। ਜਿਵੇਂ ਕਿ ਤੁਸੀਂ ਜਾਣਦੇ ਹੋ ਮੇਰੇ ਤੋਂ ਬਾਅਦ ਹਜ਼ੂਰੀ ਰਾਗੀ ਸਰਬਜੀਤ ਸਿੰਘ ਜੀ ਲਾਡੀ ਹਾਜ਼ਰੀ ਲਗਾਉਣਗੇ ਅਤੇ ਉਸ ਤੋਂ ਬਾਅਦ ਸਾਡੇ ਡਾਕਟਰ ਅਲੰਕਾਰ ਸਿੰਘ ਜੀ ਜੋ ਕਿ ਪੰਜਾਬੀ ਯੂਨੀਵਰਸਿਟੀ ਤੋਂ ਸਪੈਸ਼ਲ ਆਏ ਹਨ ਉਹ ਵੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਭ ਤੋਂ ਪਹਿਲਾਂ ਰਾਗ ਤਿਲੰਗ ਵਿੱਚ ਸ਼ਬਦ ਗਾਇਨ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੰਤੀ ਸਾਜਾਂ ਦੇ ਬੱਚੇ ਸ਼ਾਨ ਵਜਾਉਣਗੇ। ਆਓ ਪਿਆਰ ਨਾਲ ਸਰਵਣ ਕਰੋ ਜੀ।

ਤੁਹਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ ਡਾਕਟਰ ਲੰਕਾ ਸਿੰਘ ਜੀ, ਆਪਣੇ ਭਾਈ ਸਰਜੀਤ ਸਿੰਘ ਲਾਡੀ ਦਰਬਾਰ ਹਾਲ ਵਿੱਚ ਆ ਗਏ ਹਨ, ਜੀ ਆਇਆਂ ਨੂੰ, ਸਾਰੇ ਬੱਚਿਆਂ ਨੂੰ ਸਪੈਸ਼ਲ ਆਸ਼ੀਰਵਾਦ ਦੇਣ ਆਏ ਹਨ, ਬਹੁਤ ਧੰਨਵਾਦੀ ਹਾਂ ਸਾਰਿਆਂ ਨੂੰ।

0: ਧੰਨ ਦੀ ਸਮਾਪਤੀ ਹੈ, ਇੰਨੀ ਹਾਜ਼ਰੀ ਪ੍ਰਵਾਨ ਕਰਨੀ ਅਤੇ ਸਾਰੀ ਸੰਗਤ ਦੀ ਬੇਨਤੀ ਹੈ ਕਿ ਬਹੁਤ ਹੀ ਗੁਣੀ ਵਿਦਵਾਨ ਕੀਰਤਨੀਏ ਅੱਗੇ ਜਿਹੜੇ ਗਾਇਨ ਕਰਨ ਜਾ ਰਹੇ ਹਨ ਅਤੇ ਬਹੁਤ ਗੁਣੀ ਸਾਡੇ ਉਸਤਾਦ ਜੀ ਵੀ ਸੁਣਨ ਵਾਲੇ ਵੀ ਸਰੋਤੇ ਵੀ ਜਿਹੜੇ ਬਹੁਤ ਬੱਚੇ ਵੀ ਫ੍ਰੀ ਮੋਣ ਦੇ ਸਾਰਿਆਂ ਨੂੰ ਪਤਾ ਹੈ ਕਿ ਸੁਰ ਦੇ ਬਹੁਤ ਪੱਕੇ ਨੇ, ਸੋ ਇਹਨਾਂ ਤੋਂ ਬਚ ਕੇ ਜਾਣਾ ਸੌਖਾ ਨਹੀਂ ਹੁੰਦਾ ਅਤੇ ਪਰ ਇਹ ਵੇਟ ਕਰਦੇ ਰਹਿੰਦੇ, ਇੰਤਜ਼ਾਰ ਕਰਦੇ ਆ, ਫਿਰ ਬੱਚੇ ਵੀ ਤਾਰੀਫ ਕਰਦੇ ਆ ਕਿ ਜਦੋਂ ਇਸ ਤਰ੍ਹਾਂ ਦੇ ਅੱਛੇ ਕੀਰਤਨੀਆਂ ਆਉਂਦੇ ਆ ਅਤੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਵੀ ਮਿਲਦਾ। ਅਤੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦੀ ਹਾਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਵਿਸ਼ੇਸ਼ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਦਲਵੀਰ ਸਿੰਘ ਜੀ, ਉਹਨਾਂ ਦੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ ਬਾਅਦ ਸਾਡੇ ਬੜੇ ਸਤਿਕਾਰਯੋਗ ਡਾਕਟਰ ਲੰਕਾ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਬੜਾ ਹੀ ਸੁਹਾਵਣਾ ਪ੍ਰੋਗਰਾਮ ਹੈ, ਆਪ ਸੰਗਤਾਂ ਨੇ ਬੜੇ ਪਿਆਰ ਨਾਲ ਬੈਠ ਕਰਕੇ ਕੀਰਤਕ ਸੁਣਨਾ ਜੀ। ਅਤੇ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਦੀਆਂ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਵਿਆਹ ਪੁਰਬ ਦੇ ਸਮਾਧ ਵਿੱਚ ਪ੍ਰੋਗਰਾਮ ਹੁੰਦੇ ਹਨ, ਇਸ ਵਾਰੀ ਜੋ 3-4-5 ਤਰੀਕ ਨੂੰ ਜੁਲਾਈ ਨੂੰ ਹੋ ਰਹੇ ਹਨ, ਆਪ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਉਹਨਾਂ ਦੇ ਨਿਆਈ ਪ੍ਰੋਫੈਸਰ ਰਣਜੀਤ ਸਿੰਘ ਜੀ, ਸੰਗੀਤ ਸਮਰਾਟ, ਇਹਨਾਂ ਨੂੰ ਮੇਰੇ ਉਸਤਾਦ ਜੀ ਦਾ ਬਾਖੂਬ ਇਹਨਾਂ ਦੀ ਸੰਗਤ ਰਹੀ ਹੈ। ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਤਰਨ ਤਾਰਨ ਵਾਲੀ, ਇਹ ਬੰਦਿਸ਼ ਉਹਨਾਂ ਦੀ ਹੈ। ਔਰ ਮਹਾਂਵਿਦਵਾਨ ਆਦਮੀ, ਗੁਣੀ ਪੁਰਸ਼, ਲੈ ਤਾਲ ਤਸਕੀਨ ਲੈਕਾਰੀ ਸੁਰ ਰਾਗਾਂ ਦੇ ਧਨੀ, ਗੁਰਬਾਣੀ ਦੇ ਧਨੀ, ਤੋ ਕੀ ਉਹਨਾਂ ਦੀ ਤਾਰੀਫ ਕਰੀਏ। ਜੋ ਅਸੀਂ ਤੁਹਾਨੂੰ ਸੁਣਾ ਰਹੇ, ਸਮਝ ਲਓ ਕਿ ਇਹ ਉਹ ਅਸਲੀ ਸਨ, ਅਸਲੀ ਅਸੀਂ ਡੁਪਲੀਕੇਟ ਹਾਂ। ਤੋ ਨਕਲੀ ਦੇ ਵਿੱਚ ਵੀ ਜੇ ਤੁਹਾਨੂੰ ਕੋਈ ਚੰਗੀ ਚੀਜ਼ ਲੱਗੇ ਤੇ ਉਹ ਉਹਨਾਂ ਦੀ ਕਿਰਪਾ ਹੈ। ਤੋ ਮੇਰਾ ਮਨ ਕੀਤਾ ਕਿ ਉਹਨਾਂ ਦਾ ਨਾਂ ਜ਼ਰੂਰ ਸੰਗਤ ਸਾਹਮਣੇ ਲਿਆ ਜਾਵੇ, ਕਿਉਂਕਿ ਸਾਰੀ ਉਮਰ ਉਹਨਾਂ ਨੇ ਕੀਰਤਨ ਦੀ, ਰਾਗ ਕੀਰਤਨ ਦੀ ਖਿਦਮਤ

ਘਰਾਣਾ ਹੈ ਨਾ, ਇਹ ਤਬਲੇ ਦਾ ਵੀ ਬੜਾ ਵੱਡਾ ਘਰਾਣਾ ਹੈ। ਉਸਤਾਦ ਰਤਨ ਸਿੰਘ ਜੀ ਤਰਨ ਤਾਰਨ ਵਾਲੇ ਉਹਨਾਂ ਦੇ ਪਹਿਲੇ ਸ਼ਾਗਿਰਦ ਜੋ ਜੇਠਾ ਸ਼ਾਗਿਰਦ ਹੋਏ ਨੇ, ਥੋੜ੍ਹਾ ਨਰਮ, ਜੋ ਪਹਿਲੇ ਸ਼ਾਗਿਰਦ ਹੋਏ ਨੇ ਭਾਈ ਰਤਨ ਸਿੰਘ ਜੀ ਦੇ, ਇਹਨਾਂ ਦੇ ਦਾਦਾ ਜੀ ਭਾਈ ਸੰਤਾ ਸਿੰਘ ਜੀ ਔਰ ਹਾਂਜੀ ਭਾਈ ਰੱਖਾ ਜੀ ਤੋਂ ਘਰਾਣਾ ਚੱਲਿਆ ਹੈ। ਇੱਕ ਦਿਨ ਅਬਦੁਲ ਸਤਾਰ ਤਾਰੀ ਖਾਨ ਸਾਹਿਬ ਨੂੰ ਮੈਂ ਦੱਸਿਆ ਕਿ ਮੈਂ ਉਸ ਘਰਾਣੇ ਦਾ ਸ਼ਾਗਿਰਦ ਹਾਂ। ਉਹ ਕਹਿੰਦੇ ਤੁਹਾਡਾ ਤੇ ਸਾਡਾ ਘਰਾਣਾ ਇੱਕੋ ਹੀ ਹੈ, ਇਹ ਪੰਜਾਬ ਬੜਾ ਮੁੱਢ ਕਦੀਮ ਘਰਾਣਾ ਹੈ, ਅਸੀਂ ਭੁੱਲ ਭੱਲ ਗਏ ਹਾਂ। ਤਾਂ ਉਸਤਾਦ ਜੀ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਸਭ ਤੋਂ ਲਾਸਟ ਉਸਤਾਦ ਇਹ ਨੇ, ਬਾਕੀ ਤਾਂ ਸਾਰੇ ਸੱਚਖੰਡ ਦੇ ਪਿਆਨਾ ਹੋ ਗਏ ਨੇ। ਤੋ ਮੈਂ ਬੇਨਤੀ ਕਰਾਂ ਕਿ ਜੋ ਇਹਨਾਂ ਕੋਲ ਮਿਲਦਾ ਤੁਸੀਂ ਲੈ ਲਓ, ਕਿਉਂਕਿ ਮੁੜ ਕੇ ਫਿਰ ਹੁੰਦਾ ਕਿ ਪਛਤਾਵਾ ਸਿੱਖ ਲੈਣਾ ਚਾਹੀਦਾ। ਵਿੱਦਿਆ ਜਿਹੜੀ ਹੈ ਨਾ, ਇਹ ਨਿਮਰਤਾ ਦੇ ਨਾਲ ਲੈ ਲੈਣੀ ਚਾਹੀਦੀ, ਜਿੱਥੋਂ ਮਿਲੇ ਲੈ ਲੈਣੀ ਚਾਹੀਦੀ ਵਿੱਦਿਆ। ਜਿਹਦਾ ਜਿਹੜਾ ਇਹਦੀ ਸੇਵਾ ਕਰਦਾ, ਜੋ ਇਹਨੂੰ ਅਰਾਧਾ ਉਹਦੀ ਹੋ ਜਾਂਦੀ। ਤਾਂ ਮੈਂ ਬੇਨਤੀ ਕਰ ਰਿਹਾ ਸੀ ਭਾਈ ਰੱਖਾ ਜੀ ਦੇ ਸ਼ਾਗਿਰਦ ਉਸਤਾਦ ਰਤਨ ਸਿੰਘ ਜੀ ਤਰਨ ਤਾਰਨ ਵਾਲੇ, ਉਹਨਾਂ ਦੇ ਪਹਿਲੇ ਸ਼ਾਗਿਰਦ, ਇਹਨਾਂ ਦੇ ਦਾਦਾ ਜੀ ਭਾਈ ਕੁਲਵੀਰ ਸਿੰਘ ਜੀ ਦੇ ਪਿਤਾ ਜੀ, ਅਤੇ ਸਭ ਤੋਂ ਲਾਸਟ ਸ਼ਾਗਿਰਦ ਜਿਹੜੇ ਉਹਨਾਂ ਦੇ ਹੋਏ ਉਹ ਮੇਰੇ ਉਸਤਾਦ ਜੀ ਹੋਏ ਨੇ, ਉਸਤਾਦ ਭਜਨ ਲਾਲ ਜੀ ਸ਼੍ਰੀਵਾਸਤਵ ਜੀ। ਉਹਨਾਂ ਨੇ ਸਿੱਖਿਆ ਵਿੱਦਿਆ ਮਿਲਦੀ ਹੈ। ਤਾਂ ਇੱਕ ਦੋ ਟੁਕੜੇ ਮੈਂ ਤੁਹਾਨੂੰ ਪੰਜਾਬ ਦੇ ਸੁਣਾਉਣਾ, ਸੁਣਾਉਣੇ ਜ਼ਰੂਰੀ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘਰ ਦਾ ਵੀ ਜ਼ਿਕਰ ਹੈ, ਜਿੱਥੇ ਰਾਗ ਦਾ ਜ਼ਿਕਰ ਹੈ ਉੱਥੇ ਤਾਲ ਦਾ ਵੀ ਜ਼ਿਕਰ ਹੈ। ਤਾਂ ਤਾਲ ਵੱਲ ਸਾਡਾ ਧਿਆਨ ਥੋੜ੍ਹਾ ਘੱਟ ਹੁੰਦਾ, ਸੁਰ ਅਤੇ ਤਾਲ ਦਾ ਮੇਲ

0: ਬਹੁਤ ਬਹੁਤ ਧੰਨਵਾਦ ਭੁੱਲਾ ਚੁੱਕਾਂ ਲਿਖੀ ਮੈਂ ਬਖਸ਼ਿਸ਼ ਕਰਨੀ ਪ੍ਰੋਫੈਸਰ ਦਲਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਇੱਥੇ ਮਿਊਜ਼ਿਕ ਦੀ ਔਰ ਧੰਨ ਧੰਨ ਜੀ ਨੇ ਇੱਥੇ ਜਾਗ ਲਗਾਈ ਹੈ ਔਰ ਇਹ ਬੱਚੇ ਦੇਖੋ ਕਿੰਨਾ ਖੂਬਸੂਰਤ ਕੀਰਤਨ ਕਰਦੇ ਨੇ ਔਰ ਸਾਜ਼ ਵਜਾਉਂਦੇ ਨੇ ਬੜੀ ਖੁਸ਼ੀ ਹੁੰਦੀ ਹੈ ਸਤਿਗੁਰ ਦੀ ਮਿਹਰਾ ਮਿਹਰਾਮਤ ਹੈ ਜੋ ਇਹਨਾਂ ਨੇ ਆਪਣੀ ਖੁਸ਼ਬੂ ਇੱਥੇ ਦਿੱਤੀ ਹੈ ਔਰ ਪ੍ਰੋਫੈਸਰ ਅਲੰਕਾਰ ਸਿੰਘ ਜੀ ਹੁਣੇ ਪਤਾ ਲੱਗਿਆ ਕਿ ਢਾਈ ਕੁ ਘੰਟੇ ਪਹਿਲੇ ਇਹਨਾਂ ਦੇ ਪਿਤਾ ਜੀ ਗੁਰੂਪੁਰੀ ਪਿਆਨਾ ਕਰ ਗਏ ਹਨ ਤੋ ਸੰਗਤ ਸਾਰੀ ਨਾਲ ਹੈ ਇਹਨਾਂ ਦੇ ਤੁਹਾਡਾ ਪਿਆਰ ਹੈ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਔਰ ਇਹਨਾਂ ਦੇ ਪਰਿਵਾਰ ਨੂੰ ਔਰ ਇਹਨਾਂ ਨੂੰ ਸਤਿਗੁਰੂ ਜੀ ਭਾਣਾ ਮੰਨਣ ਦੀ ਸਮਰੱਥਾ ਬਖਸ਼ਿਸ਼ ਕਰਨ ਆਓ ਇਹਨਾਂ ਦੇ ਪਾਸੋਂ ਕੀਰਤਨ ਸਰਵਣ ਕਰੋ ਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਆਪ ਇਹਨਾਂ ਕੋਲ ਕੀਰਤਨ ਕਰਵਾਉਣ ਦਾਸ ਵੱਲੋਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਹੀ ਧੰਨਵਾਦੀ ਹਾਂ ਸਾਡੇ ਸਤਿਕਾਰਯੋਗ ਸਰਬਜੀਤ ਸਿੰਘ ਜੀ ਲਾਡੀ ਬਹਾਦਰ ਸਿੰਘ ਜੀ ਇੰਦਰਜੀਤ ਸਿੰਘ ਜੀ ਸਾਰੇ ਜਥੇ ਦਾ ਬਹੁਤ ਧੰਨਵਾਦੀ ਹਾਂ ਨਾਲ ਬੱਚੇ ਜੋ ਸੰਗਤ ਕਰ ਰਹੇ ਹਨ ਬਿਨਾਂ ਤਿਆਰੀ ਤੋਂ ਉਸੇ ਵੇਲੇ ਜੋ ਰਾਗੀ ਸਿੰਘ ਰਾਗ ਗਾਉਂਦੇ ਹਨ ਉਹਨਾਂ ਦੇ ਨਾਲ ਸੰਗਤ ਕਰ ਰਹੇ ਹਨ ਬਹੁਤ ਅੱਛੀ ਸੰਗਤ ਕਰ ਰਹੇ ਹਨ ਅਤੇ ਇਸ ਲੜੀ ਨੂੰ ਤੋਰਦੇ ਹੋਏ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਅਲੰਕਾਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਤੋਂ ਸਪੈਸ਼ਲ ਤੌਰ 'ਤੇ ਆਏ ਹਨ ਅਤੇ ਉਹ ਹੁਣ ਹਾਜ਼ਰੀ ਭਰਨਗੇ ਹਾਂਜੀ ਬੱਚੇ ਵੀ ਨਾਲ ਸੰਗਤ ਕਰਨਗੇ ਅਤੇ ਇਹਨਾਂ ਦੇ ਨਾਲ ਸਾਥ ਦੇ ਰਹੇ ਹਨ ਮਨਜੀਤ ਸਿੰਘ ਜੀ ਅਤੇ ਸਹਿਬਾਜ਼ ਸਿੰਘ ਜੀ ਅਤੇ ਇੱਕ ਬੇਨਤੀ ਹੋਰ ਹੈ ਕਿ 18 ਜੁਲਾਈ ਨੂੰ ਇੱਥੇ ਹੀ ਪ੍ਰੀਮੋਟ ਗੁਰਦੁਆਰਾ ਸਾਹਿਬ ਵਿੱਚ ਮਲਹਾਰ ਦਰਬਾਰ ਕੀਰਤਨ ਰਾਗ ਦਰਬਾਰ ਹਰ ਸਾਲ ਦੀ ਤਰ੍ਹਾਂ 18 ਜੁਲਾਈ ਨੂੰ ਤੁਸੀਂ ਨੋਟ ਕਰ ਲਓ ਅਤੇ ਇਸੇ ਤਰ੍ਹਾਂ ਕੋਈ ਨਾ ਕੋਈ ਘੱਟੋ ਘੱਟ 4-5 ਪ੍ਰੋਗਰਾਮ ਰਾਗ ਦਰਬਾਰ ਦੇ ਹਰ ਸਾਲ ਹੁੰਦੇ ਹਨ ਅਤੇ ਉਹਦੇ ਲਈ ਵੀ ਤੁਸੀਂ ਆਉਣਾ ਕਾਫੀ ਜਥੇ ਆ ਰਹੇ ਹਨ ਅਤੇ ਦੇਖੋ ਗੁਰੂ ਮਹਾਰਾਜ ਦੇ ਬਖਸ਼ੇ ਰਾਗਾਂ ਵਿੱਚ ਕੀਰਤਨ ਕਿੰਨਾ ਆਨੰਦ ਹੈ ਲਾਡੀ ਸਾਹਿਬ ਕੋਲ ਤਾਂ ਅਸੀਂ ਭਾਈ ਸਾਹਿਬ ਕੋਲ ਤਾਂ ਅੱਜ ਨਾਲ ਤਬਲਾ ਸੋਲੋ ਵੀ ਸੁਣ ਰਿਹਾ ਕੀਰਤਨ ਦੇ ਨਾਲ ਨਾਲ ਅਤੇ ਮੈਂ ਸਾਰੇ ਜਥੇ ਦਾ ਬਹੁਤ ਧੰਨਵਾਦੀ ਹਾਂ ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜੁਗ ਜੁਗ ਟਲ ਦੱਸਾਂ ਗੁਰੂ ਸਾਹਿਬਾਨ ਜੀ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਇਸ ਮੂਲ ਮੰਤਰ ਤੋਂ ਕੀਤਾ ਅਤੇ ਪਾਤਸ਼ਾਹੀ ਪਹਿਲੀ ਦੁਆਰਾ ਹੀ ਉਚਾਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਸ਼ਬਦ ਆਓ ਉਸਦਾ ਕੀਰਤਨ ਸਾਰੇ ਮਿਲ ਕੇ ਕਰੀਏ।

ਰਾਗਦਾਰੀ ਦੇ ਗਿਆਤਾ ਨੇ ਸਾਡੇ ਬਹੁਤ ਸਤਿਕਾਰਯੋਗ ਉਸਤਾਦ ਜੀ ਉਸਤਾਦ ਅਜੀਤ ਸਿੰਘ ਜੀ ਬੈਠੇ ਨੇ। ਸ੍ਰੀ ਰਾਗ ਪਹਿਲਾ ਰਾਗ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ।

First of all, foremost, Guru Nanak Pasha ne jadon avtar dharya, unhan da prakash hoya, us samay raag ragne paddhati Hindustani sangeet vich manni ja rahi si aur 6 raag ਉਹਨਾਂ ਦੀਆਂ ਅੱਗੇ 6-6 ਰਾਗਣੀਆਂ 36 ਰਾਗਣੀਆਂ ਦਾ ਸਿਧਾਂਤ ਸੀ। ਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਰਾਗ ਨੂੰ ਜ਼ਰੂਰ ਚੁਣਿਆ ਸਭ ਤੋਂ ਪਹਿਲਾਂ ਕੀਰਤਨ ਕਰਨ ਲਈ, ਪਰ ਰਾਗਣੀਆਂ ਨੂੰ ਨਹੀਂ ਲਿਆ। ਕੇਵਲ ਤੁਸੀਂ ਵੇਖੋ ਜਿੰਨੇ ਵੀ ਰਾਗ ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸਾਰੇ ਸਿਰਲੇਖ ਜਿਹੜੇ ਨੇ

ਤਾਜ਼ੇ ਬੰਦਿਸ਼ ਸਾਡੇ ਪੂਜਨੀਕ ਸੰਗੀਤ ਦੇ ਗੁਰੂ ਪ੍ਰੋਫੈਸਰ ਤਾਰਾ ਸਿੰਘ ਜੀ ਨੇ ਸਿਖਾਈ। ਪ੍ਰੋਫੈਸਰ ਤਾਰਾ ਸਿੰਘ ਜੀ ਨੇ ਇਹਦੀ ਸੁਰਚਨਾ ਵੀ ਕੀਤੀ ਹੈ। ਇਹ ਰਾਗ ਦਰਬਾਰ ਸਮਰਪਿਤ ਹੈ ਵਿਸ਼ੇਸ਼ ਤੌਰ 'ਤੇ ਦੋ ਰਾਗਾਂ ਨੂੰ, ਸ੍ਰੀ ਰਾਗ ਅਤੇ ਤਿਲੰਗ ਰਾਗ। ਪ੍ਰੋਫੈਸਰ ਸਾਹਿਬ ਜੀ ਨੇ, ਪ੍ਰੋਫੈਸਰ ਦਲਵੀਰ ਸਿੰਘ ਜੀ ਨੇ ਇੰਨਾ ਖੂਬਸੂਰਤ ਕੀਰਤਨ ਕੀਤਾ ਤਿਲੰਗ ਵਿੱਚ। ਤਿਲੰਗ ਸਿਰਲੇਖ ਅਧੀਨ ਇੱਕ ਹੋਰ ਰਾਗ ਜੋ ਮਿਲਦਾ ਹੈ ਉਹ ਹੈ ਤਿਲੰਗ ਕਾਫੀ। ਸੁਦਾਸ ਕੋਸ਼ਿਸ਼ ਕਰ ਰਿਹਾ ਹੈ ਪਾਤਸ਼ਾਹੀ ਨੌਵੀਂ ਦੌਰਾ ਉਚਾਰਿਤ ਸ਼ਬਦ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ, ਫੁੱਟੈ ਘੱਟ ਜਿਉਂ ਪਾਣੀ।

ਗੁਰੂ ਪਾਤਸ਼ਾਹ ਫਿਰ ਸਮਝਾ ਰਹੇ ਨੇ, ਹਾਲੇ ਵੀ ਕੁਝ ਨਹੀਂ ਵਿਗੜਿਆ। ਜੇ ਨਹੀਂ ਹਲੇ ਤੱਕ ਨਾਂ ਜਪਿਆ, ਨਹੀਂ ਉਸ ਨਾਲ ਜੁੜਿਆ, ਦੂਸਰੇ ਅੰਤਰੇ ਚ ਕੀ ਫਰਮਾ ਰਹੇ ਨੇ?

ਸਮਾਂ ਕਿੰਨਾ ਹੈ ਮੈਨੂੰ ਦੱਸਿਆ ਨਹੀਂ, ਇੱਕ ਸ਼ਬਦ ਪੜ੍ਹ ਸਕਦੇ ਹੋ? ਜੇ ਨਹੀਂ ਕੋਈ ਕਹਿੰਦਾ ਤਾਂ ਫਿਰ ਤਾਂ ਮੇਰੇ ਪਿਤਾ ਜੀ ਦਾ ਆਸ਼ਰਮੀ ਜਦੋਂ ਤਿਆਰ ਹੋ ਰਿਹਾ ਸੀ ਅਤੇ ਅਚਾਨਕ ਫੋਨ ਵੱਜਿਆ ਭੈਣ ਜੀ ਦਾ, ਮੈਂ ਕਿਹਾ ਚਲੋ ਸੁੱਖ ਸ਼ਾਂਤ ਦੱਸਣਗੇ, ਅਤੇ ਕਹਿੰਦੇ ਜੀ ਪਿਤਾ ਜੀ ਰਹੇ ਨਹੀਂ। ਮੈਨੂੰ ਪਹਿਲਾਂ ਤਾਂ ਵਿਸ਼ਵਾਸ ਨਹੀਂ ਆਇਆ ਕਿਉਂਕਿ ਕੱਲ੍ਹ ਮੇਰੀ 8-9 ਘੰਟੇ ਪਹਿਲਾਂ ਹੀ ਗੱਲ ਹੋਈ, ਅੱਜ ਸਾਡੀ ਸਵੇਰ ਅਤੇ ਇੰਡੀਆ ਦੀ ਰਾਤ। ਸੋ ਗੁਰੂ ਮਹਾਰਾਜ ਜੀ ਦਾ ਜੋ ਹੁਕਮ ਹੈ, ਜੋ ਉਹਨਾਂ ਦਾ ਆਦੇਸ਼ ਹੈ, ਉਹ ਤਾਂ ਮੰਨਣਾ ਹੀ ਹੈ। ਉਹਨਾਂ ਨੂੰ ਬੜਾ ਇੱਕ ਸ਼ਬਦ ਪਸੰਦ ਸੀ, ਹਰ ਰੋਜ਼ ਉਸਦਾ ਜ਼ਰੂਰ ਪਾਠ ਕਰਦੇ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ। ਰਾਗ ਸੋਰਠ ਵਿੱਚ ਇਹ ਸ਼ਬਦ ਉਚਾਰਿਤ ਕੀਤਾ ਹੈ ਪਾਤਸ਼ਾਹੀ 9ਵੇਂ ਨੇ, ਤੋ ਮੈਂ ਚਾਹੁੰਦਾ ਕਿ 5-6 ਮਿੰਟ ਇਸਦੀ ਜ਼ਰੂਰ ਅਸੀਂ ਸਭ ਇਹ ਸ਼ਬਦ ਦਾ ਗਾਇਨ ਕਰੀਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਇੱਕ ਆਈਡੀਅਲ ਹਿਊਮਨ ਬੀਇੰਗ, ਇੱਕ ਬੜੇ ਆਦਰਸ਼ ਮਨੁੱਖ ਦੀ ਜੋ ਤਸਵੀਰ ਹੈ, ਗੁਰੂ ਮਹਾਰਾਜ ਜੀ ਇਸ ਸ਼ਬਦ ਵਿੱਚ ਸਾਨੂੰ ਉਹਦੇ ਗੁਣਾਂ ਦਾ ਪਖਾਨ ਕਰ ਰਹੇ ਨੇ। ਨਹਿ ਨਿੰਦਿਆ ਨਹਿ ਉਸਤਤ ਜਾਕੇ, ਲੋਭ ਮੋਹ ਅਭਿਮਾਨ ਹਰਖ ਖੁਸ਼ੀ ਸੋਗ ਦੁੱਖ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨ। ਆਓ ਰਾਗ ਸੋਰਠ ਵਿੱਚ ਇਸਦਾ ਕੀਰਤਨ ਕਰ

ਜੀ ਨਾਲ, ਪਰ ਜਦੋਂ ਸਮਾਚਾਰ ਆਇਆ ਤਾਂ ਫਿਰ ਮੈਨੂੰ ਦੋ ਫੋਨ ਕਰਨੇ ਪਏ ਨੈਚੁਰਲੀ। ਸੋ ਦੇਖੋ ਕਿਸ ਤਰ੍ਹਾਂ ਮਿਲ ਕੇ ਸਾਰੇ ਰਾਗ ਦਾ ਮਾਹੌਲ ਬਣਾ ਰਹੇ ਨੇ। ਕੋਈ ਇਹਨਾਂ ਨੂੰ ਪਤਾ ਨਹੀਂ ਕਿਹੜੀ ਤਾਲ ਹੈ, ਕਿਹੜਾ ਧੁਨ ਹੈ, ਕਿਹੜਾ ਸੁਰ ਹੈ, ਪਰ ਇਹ ਬਖਸ਼ਿਸ਼ ਹੈ ਗੁਰੂ ਮਹਾਰਾਜ ਜੀ ਦੀ ਕਿ ਇੰਨੇ ਗੁਣੀ, ਇੰਨੇ ਉੱਚੇ ਸੁੱਚੇ ਗੁਣਾਂ ਦੇ, ਔਰ ਜਿਹੜੇ ਖੁਦ ਉਸਤਾਦਾਂ ਤੋਂ ਸਿੱਕੇ ਹੋਏ, ਇਹ ਜੋ ਬੈਠੇ ਨੇ ਨਾ ਮਹਾਰਥੀ ਗੁਰੂ ਪਿਆਰਿਓ, ਯੂ ਆਰ ਰੀਅਲੀ ਬਲੈਸਡ ਕਿ ਇਹਨਾਂ ਨੇ ਇਸ ਕੈਲੀਫੋਰਨੀਆ ਦੀ ਧਰਤੀ ਨੂੰ, USA ਨੂੰ ਭਾਗ ਲਾਏ ਨੇ। ਇਹਨਾਂ ਕੋਲ ਜਿਹੜੀ ਵਿੱਦਿਆ ਹੈ, ਕੋਈ ਇਹਨਾਂ ਦੀ, ਇਹਨਾਂ ਦੇ ਉਸਤਾਦਾਂ ਦੀ ਨਹੀਂ, ਇਹ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਦੀ ਵਿੱਦਿਆ ਹੈ। ਸੋ ਭਾਈ ਸਰਬਜੀਤ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਵੱਧ ਤੋਂ ਵੱਧ ਲਾਹਾ ਲਓ, ਵੱਧ ਤੋਂ ਵੱਧ ਸਿੱਖ ਲਓ, ਬੜੇ ਨੇੜੇ ਨੇ ਤੁਹਾਡੇ ਕੋਲ। ਕਿਸ ਤਰ੍ਹਾਂ ਪ੍ਰੈਸ ਸਾਹਿਬ ਜੀ ਹਰ ਹਫ਼ਤੇ ਉੱਡ ਕੇ ਜਹਾਜ਼ 'ਚ ਪਹੁੰਚਦੇ ਨੇ, ਮੈਨੂੰ ਪਤਾ ਹੈ। ਇਸ ਉਮਰ ਵਿੱਚ ਅਸੀਂ ਇਹਨਾਂ ਤੋਂ ਬਹੁਤ ਇੰਸਪੀਰੇਸ਼ਨ ਲੈਂਦੇ ਹਾਂ, ਔਰ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪ ਵੀ ਆਪਣੇ ਬੱਚਿਆਂ ਨੂੰ, ਉਹ ਵੱਡੇ ਛੋਟੇ ਵੀ, ਹੁਣੇ ਬਾਹਰ ਨਾ ਦਾਸ ਜਦੋਂ ਮੱਥਾ ਟੇਕਣ ਲਿਆ ਰਿਹਾ ਤਾਂ ਇੱਕ ਭਾਈ ਸਾਹਿਬ ਕਹਿੰਦੇ ਸੁਣ ਹੀ ਸਕਦੇ ਹਾਂ ਕੀਰਤਨ, ਹੁਣ ਸਿੱਖਣ ਦੀ ਤਾਂ ਉਮਰ ਲੰਘ ਗਈ। ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਉਹ ਕਹਿੰਦੇ ਅੱਛਾ, ਕਹਿੰਦੇ ਸਾਨੂੰ ਹੁਣ ਲੱਗਦਾ ਵੀ ਹੁਣ ਦਾੜਾ ਚਿੱਟਾ ਹੋ ਗਿਆ ਅਤੇ ਹੁਣ ਸਾਰੇ ਗਾਮਾਂ ਸਿੱਖੀਏ। ਕਹਿੰਦੀ ਇਹ ਤਾਂ ਕਿਹਾ ਨਾ ਗੁਰੂ ਸਾਹਿਬ ਨੇ, ਅਜੋਂ ਕੱਚ ਵਿਗੜਿਓ ਨਹੀਂ। ਸੋ ਇਹੀ ਜਨਮ ਹੈ, ਇਹਨੂੰ ਸਫਲਾ ਕਰ ਲਈਏ। ਔਰ ਖਾਸ ਤੌਰ 'ਤੇ ਜੇ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਨੇ ਜੇ ਰਾਗਾਂ 'ਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ, ਅਤੇ ਰਬਾਬੀਆਂ ਤੋਂ ਬਾਅਦ ਜਿਹੜੀ ਪਰੰਪਰਾ ਆਈ ਰਾਗੀ ਪਰੰਪਰਾ, ਉਸ ਤੋਂ ਬਾਅਦ ਢਾਡੀ ਪਰੰਪਰਾ, ਰਾਗੀ ਜੋ ਰਾਗ ਦਾ ਬਹੁਤ ਗਿਆਤਾ ਹੈ, ਔਰ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਰਾਗੀ ਬਣੀਆਂ ਨੇ। ਪਹਿਲਾਂ ਤਾਂ ਮੀਰ ਆਲਮ ਰਬਾਬੀਆਂ ਨੇ ਬਹੁਤ ਗੁਰੂ ਦਰਬਾਰ ਦੀ ਸ਼ੋਭਾ ਵਧਾਈ। ਸੋ ਸਾਨੂੰ ਸਭ ਨੂੰ ਹੁਕਮ ਕੀਤਾ ਹੋਇਆ ਗੁਰੂ ਮਹਾਰਾਜ ਜੀ ਨੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ।

ਪ੍ਰਿਥ ਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਬਖਸ਼ੋ। ਨਿਮਾਣਿਆਂ ਦੇ ਮਾਣੇ, ਤਾਣਿਆਂ ਦੇ ਤਾਮ ਨੇ, ਓਟਿਆਂ ਦੀ ਓੜ ਨੇ, ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਦੀ ਪਾਵਣ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਉਪਰੰਤ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਗੁਰੂ ਕੇ ਕੀਰਤਨੀਆਂ, ਸੱਚੇ ਪਾਤਸ਼ਾਹ ਜੀ ਰਾਗ ਸ੍ਰੀ ਰਾਗ ਦੇ ਗਾਇਣ ਕੀਤੇ ਹਨ। ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ। ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆ ਖਜ਼ਾਨਿਆਂ ਵਿੱਚੋਂ। ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹਲਾਵ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਕਥਾ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ ਜੜਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਸਮੂਹੀ ਗੁਰੂ ਕੇ ਕੀਰਤਨੀਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਨੂੰ ਵੀ ਆਪ ਜੀਆਂ ਨੇ ਇਸੇ ਤਰ੍ਹਾਂ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵਨ ਬਿਰਥੀ ਜਾਸੀ। ਅਣਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਨਾਈ, ਚੌਗਿਰਦ ਹਮਾਰੈ ਰਾਮ ਕਾਰ, ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਬਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਹ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ, ਅਣਹ ਛੁੱਟ ਹੈ ਨਿਕਟ ਨ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵਹੁ ਚਿਤਵਨੀ, ਉੱਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਲ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇਧੇ ਆਵਨ।

0: ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਵ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਇੱਕ ਰੁੱਤ ਅਨੇਕ
1: ਆਸਰੀ ਮਹੱਲਾ ਪਹਿਲਾ ਗਗਨ ਮਹਿ ਸਾਗ ਰਬ ਚੰਦ ਦੀਪ ਗਬਾਣੇ ਤਾਰਕਾ ਮੰਡਲ ਜਨਕ ਮੋਤੀ

ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕਵ ਹੋਏ ਜਾਤੇ ਤੇਰੇ ਨਾਇ ਵਾਸਾਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਕਰ ਦਾਉਤ ਪੁਣ ਵੱਡਾ ਹੈ ਰਿਹਾਉ ਸਾਕਤ ਹਰਿ ਸਾਧ ਨ ਜਾਣਿਆ ਤਨਿਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲੈ ਚੁਭੈ ਦੁਖ ਪਾਵੇ ਜਮਕਾਰ ਸਹਿ ਸਿਰ ਡੰਡਾ ਹੈ ਹਰ ਜਨ ਹਰਿ ਹਰਿ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ

ਛੋੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਡੈਲ ਕੀ ਬੇਲਾ ਇਹਾਂ ਖਾੜ ਚਲੋ ਹਰਲਾਹਾ ਆਗੇ ਵਸਣ ਸੁਹੇਲਾ ਆਓ ਦਘਟੈ ਦਿਨ ਸੁਰੈ ਨਾਰੇ ਮਨ ਗੁਰਮਿਰ ਕਾਜ ਸੁਆਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆਵੇ ਹੋ ਰਸ ਅਕਾਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ।

Guru, Guru, Guru, Guru, Guru, Guru, Guru, Guru, Guru, Guru, Guru, Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਸੰਬਰੇ ਕੈ ਨਾਮ ਜਪਤ ਅਗੰਤ ਅਨੇਕ ਵੇਦ ਪ੍ਰਾਣ।

ਕਾ ਨਾਮ ਸੰਗੋ ਸੁਹੇਲਾ ਐਸਾ ਨਾਮ ਮਨਸਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਭਾਰ ਪਰਾਹੀ ਅਨਕ ਬਿਗਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ।

ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕਹਿ ਨਾਨਕ ਜਨ ਕਹਿ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨ ਭੰਗ।

ਬਹੁ ਸ਼ਾਸਤਰ ਬਹੁ ਸਿਮਰਤੀ ਭਿਖੇ ਸਰਬ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨਮਦ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੇ ਚਿਰ ਜੀਵੇ ਮਾਂ ਉਦਾਸ ਤਪੀਸਰ ਥੀਵੇ।

ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਉ ਵੀ ਹੋਮੇ ਮੈਲ ਨਾ ਜਾਵੇ। ਹਰ ਕੇ ਨਾਮ ਸੰਸਰ ਕਾਸ਼ ਨਾ ਹੈ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਮਨ ਕਾਮਨਾ ਤੀਰਥ ਦੇ ਛੁੱਟੇ, ਗਰਭ ਘੁਮਾਨ ਨਮੰਤੇ ਉੱਟੇ। ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤੰਤੇ ਜਾਤ।

ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਤਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹਉਮੈ ਛੋਰੇ।

ਕਰਨਕ ਰਾਵਣ ਹਾਰ ਸੁਆਮੀ ਸਰਲ ਘਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ।

ਪਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਓ ਉਪਰ ਸਾਖ ਸੈਨ ਮੁੱਖ ਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸਿਜੈ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਗਸ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਵਰ ਸਮਗਰੀ ਸੰਗ ਸਾਥ ਵਸਾ।

ਸਾਗ ਕੌੜੀ ਸੰਗ ਰਚੇ ਸਾਸ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾ ਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਘਾ ਸਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ।

ਸੰਗ ਸਹਾਇ ਸੁਹਾਵੇ ਨ ਚੀਤ ਜੋ ਬਹਿ ਰਾਏ ਤਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੈ ਅੰਧ ਖੇਲ ਮਾਇਆ ਰੰਗ ਨਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ।

ਆਪਣੀ ਆਗਿਆ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਨੇਤ, ਬਿਰਖੀ ਛਾਇਆ ਸਿਮਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ, ਜੋ ਦਿਸੇ

ਲਾਈ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜੋ ਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸੀ ਅਸਮ ਅਸਤਰਾ ਮਿਥਿਆ ਰੰਗ ਸੰਗ ਮਾਇਆ ਭੀਖ ਹਸਤਾ

ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸਿਆ ਅਵਰ ਕਮਾਵਤ ਮਨਨੀ ਪ੍ਰੀਤ ਮੁਖੋ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਰ ਪੇਗ ਨਕਾਉ ਭੀਨ ਆਵਰ ਉਪਦੇਸ਼ ਆਪਣਾ ਕਰੇ ਆਪਦ ਜਾਪਤ ਜਨਮੇ ਮਰੇ ਜਿਸਕੇ ਅੰਤਰ ਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਗੁਣ ਜਨ ਚੰਨ ਪ੍ਰਾਤਾ

ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰਲੋ ਮੋ ਬਿਨਸਿਆਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਕਾਏ ਦਿਸ਼ਟਾਕਰ ਕੋ ਰਖ ਮਨਮਾਏ ਜੇ ਸੁਆਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਹਠ ਪੈਰ ਸਿਮਰੋ ਤਿਸ ਰਸਨਾ

ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਲੈ ਤੇਰਾ ਉਲਾ ਰਹਿ ਤੇ ਮਨ ਸੁਖ ਪਾਵੇ ਹਰ ਹਰ ਜਿਸ ਕੈਦ। ਜੇ ਪ੍ਰਸਾਦ ਤੇਰੇ ਸਗਨ ਸਿੰਧ ਢਾਕੇ ਮਨ ਸੜਨੀ ਪਰ ਠਾਕਰ ਪਰ ਦਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ।

ਸਾਰੀ। ਜੇ ਪ੍ਰਸਾਦ ਬਾਗ ਮਿਲੇ ਧਨਾ ਰਾਖ ਪ੍ਰੋਏ ਪ੍ਰੋਏ ਆਪਣੇ ਮਨਾਂ ਜਿਨ ਤੇਰੀ ਮਨ ਬਣਤ ਬਣਾਈ। ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਇਆਂ ਹੁਆ ਨਾਨਕ ਤੇਰੀ ਰੱਖੇ। ਜੇ ਪ੍ਰਸਾਦ

ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ। ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ।

ਆਪੋ ਕਛੁ ਨ ਕਿਨਹੁ ਲੈ ਅਜ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕਿਨ ਕੇ ਕਛੁ ਨ ਹਾਥ ਸ਼ਲੋਕ ਆਗਮ ਗਾਦ ਪਾਰ ਨੂੰ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਆਚਰਜ ਕਥਾ ਅਸ਼ਪਦੀ ਸਾਖ ਸੰਗਮ ਕੋ ਜਲ ਹੋਤ ਸਾਧ ਸੰਗਮਲ ਸਗਲੀ ਕੋਤ

ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਕੇ ਸਿਉਨੇ ਬੈਰ ਸਾਧ ਕੇ ਸੰਗ ਨ ਬਿਗਾ ਪੈਰ ਸਾਧ ਕੇ ਸੰਗ ਨਾਇ ਕੋ ਮੰਦਾ ਸਾਧ ਸੰਗ ਜਨੇ ਪਰਮਾਨੰਦਾ ਸਾਧ ਕੇ ਸੰਗ ਨਾਇ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਾਣੇ ਆਏ ਸਾਧ ਕੇ ਸੰਗ ਨਾ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤਕ ਉੱਚਰ ਲਹੇ ਸਾਧੂ ਕੈ ਸੰਗ ਆ ਜਰ ਸਹੇ ਸਾਧ ਕੇ ਸੰਗ ਉਸੇ ਥਾਨ ਉੱਚੇ ਸਾਧੂ ਕਹਿ ਸੰਗ ਮਹਿਲ ਪਹੁੰਚੈ ਸਾਧ ਕਹਿ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਧਨ ਤੇ ਸਭ ਕੋ ਬਰਸਾਵੇ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਵਧਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਿਸ਼ ਘਾਲ ਦਰਸ਼ਨ ਭੇਟ ਹੋਤ ਨਿਆਲ ਸਾਧ ਕੇ ਸੰਗ ਕਲੂਕ ਧਾਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਾਵਾਂ ਸੁਹੇਲਾ ਸਾਧ ਸੰਗ ਬਿਸ਼ਰਤ ਰਮੇਲਾ ਜੋ ਇੱਛੇ ਸੋਈ।

ਨੇ ਦਿੱਤਾ ਵਖਿਆਨੇ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰੇ ਭਰਪੂਰ ਸਾਧਕੀ ਸੋਭਾ ਕਾ ਨਾ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ

ਨਾਨਕ ਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇ। ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ। ਬ੍ਰਹਮ ਗਿਆਨੀ ਕੈ ਦ੍ਰਿਸ਼ਟਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ।

ਸਤਿਗੁਰਾਂ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਵ ਕਰੇ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਲ ਕਿਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਪੂਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾ

ਪਰਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤੇ ਸਬੈਸ ਨੋ ਕਾ ਨਿਰਮਲ ਧਰਮ ਕਾ ਓ ਫਲਕੇ ਇੱਛਾ ਨੀ ਬਾਛੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨ ਅੰਤਰ ਸਿਮਰਨ ਗੋਪਾਲ ਸਭੇ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ।

ਪ੍ਰਾਣ ਸਿਮਰਤ ਬੂਝੈ ਮੂਲ ਸੁਖਮ ਮੈ ਜਾਣੈ ਅਸਥੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕਹੂ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ।

ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮਕਾਰ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਚਲ ਜਾਨ ਸੋ ਦਾਸ ਦਰਗੇ ਪ੍ਰਵਾਨ।

ਤਵੇ ਜੀਵਨ ਮੁਕਤ ਸੋ ਕਾਵੇ। ਤੈਸਾ ਅਰਕ ਤੈਸਾ ਸੋਗ ਸਦਾ ਆਨੰਦ ਤੈਨੇ ਬਜੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ

ਕੇ ਸਗਲੇ ਠਾਓ, ਜੇ ਜਿਦ ਘਰ ਰਾਖੇ ਤੈ ਸਤ ਨਾਓ। ਆਪੇ ਕਰਨ ਕਰਾਵਣ ਜੋ ਪ੍ਰਭਾਵੇ ਸੋਈ ਪੁਨਿਓ, ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨ ਜਾਏ ਪਾਰ ਰਮ ਕੇ ਰੰਗ, ਜੈਸੀ ਮਦ

ਬਹੁ ਦੇ ਅਨਕ ਪ੍ਰਕਾਰ ਅਸ਼ਪਦੀ ਕਈ ਕੋੜ ਹੋਏ ਪੁਜਾਰੀ ਕਈ ਕੋੜ ਚਾਰ ਵਿਵਹਾਰੀ ਕਈ ਕੋੜ ਭੈ ਤੀਰਥਵਾਸੀ ਕਈ ਕੋੜ ਬਨ ਭਰਮ ਉਦਾਸੀ ਕਈ ਕੋੜ ਵੇਦ ਕੇ ਸਰੋਤੇ ਕਈ ਕੋੜ ਤਪੀ ਸਰੋਤੇ ਕਈ

ਮੁੜਨ ਦੇ ਗਿਆਨੀ। ਕਈ ਕੋੜ ਕਿਰਪਨ ਕਠੋਰ, ਕਈ ਕੋੜ ਬੇਗਾਤਮ ਨਿਘੋਰ, ਕਈ ਕੋੜ ਪਰਦਰ ਕੋਹਿਰੇ, ਕਈ ਕੋੜ ਪਰਦੂਖ ਨ ਕਰੇ, ਕਈ ਕੋੜ ਮਾਇਆ ਸਰਮਾਏ, ਕਈ ਕੋੜ ਪਰਦੇਸ ਪਰਮਾਏ, ਜਿਜ ਲਾਵੋ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋੜ ਸਿੱਧ ਜਤੀ ਜੋਗੀ, ਕਈ ਕੋੜ ਰਾਜੇ ਰਸ ਭੋਗੀ, ਕਈ ਕੋੜ ਪੰਖੀ ਸਰਪੋ ਪਾਏ, ਕਈ ਕੋੜ ਪਾਥਰ ਬਿਰਖ ਨਿਵਜਾਏ, ਕਈ ਕੋੜ ਪੌਣ ਪਾਣੀ ਵੇ ਸੰਤਰ, ਕਈ ਕੋੜ ਦੇਸ ਪੂ ਮੰਡਲ, ਕਈ ਕੋੜ ਸਸਿਆ ਸੂਰ ਨਖਤਰ, ਕਈ ਕੋਟ ਦੇਵ ਦਾਨ ਮਿੰਦਰ ਸਰ ਸ਼ਤਰ ਸਰ ਸਮਗਰੀ, ਆਪਣੇ ਸੂਤ ਧਾਰੇ, ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋੜ ਰਾਜ ਤਮ ਸਾਧਕ, ਕਈ ਕੋੜ ਵੇਦ ਪ੍ਰਾਣ ਸਿਮਰਤਰ ਸਾਸਤ, ਕਈ ਕੋੜ ਕੀਏ ਰਤਨ ਸੰਬੰਧ, ਕਈ ਕੋੜ ਨਾਨਾ ਪ੍ਰਕਾਰ ਜੰਤ, ਕਈ ਕੋੜ ਕੀਏ ਚਿਰ ਜੀਵੇ, ਕਈ ਕੋੜ ਗਿਰੀ ਮੇਰ ਸਵਰਨ ਥੀਵੇ, ਕਈ ਕੋੜ ਜਾ ਕਿਨ ਪ੍ਰਸਾਚ, ਕਈ ਕੋੜ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇਰੇ ਸਭ ਉਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋੜ ਪਤਾਲ ਕੇ ਵਾਸੀ, ਕਈ ਕੋੜ ਨਰਕ ਸੁਰ ਨਿਵਾਸੀ, ਕਈ ਕੋੜ ਜਨਮੇ ਜੀਵੇ ਮਰੇ, ਕਈ ਕੋੜ ਬੋਜੋਨੀ ਫਿਰੇ, ਕਈ ਕੋੜ ਬੈਠਦੀ ਖਾਏ, ਕਈ ਕੋੜ ਕਾਲੇ ਤੁਕ ਪਾਏ, ਕਈ ਕੋੜ ਕੀਏ ਧਨਵੰਤ, ਕਈ ਕੋੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਜ ਪ੍ਰਭ ਕੈ ਹੱਥ, ਕਈ ਕੋੜ ਭੈ ਭੈ ਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ, ਕਈ ਕੋੜ ਪ੍ਰਭ ਕੋ ਖੋ ਜਾਂਦੇ, ਆਤਮੇ ਪਾਰ ਬ੍ਰਹਮ ਲਹੰਤੇ, ਕਈ ਕੋੜ ਦਰਸ਼ਨ ਪ੍ਰਪਿਆਸ, ਤਿਨ ਘੁੰਮ ਲਿਓ ਪ੍ਰਭ ਅਵਨਾਸ, ਕਈ ਕੋੜ ਮੰਗੇ ਸਤਸੰਗ, ਪ੍ਰਭ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋੜ ਖਾਣੀ ਅਰਖੰਡ, ਕਈ ਕੋੜ

ਜਸ ਮਾਈ ਪ੍ਰਭ ਭਾਵੇ ਮਨੁੱਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤਿਤ ਧਾਰੇ ਆਪ ਕਰੇ ਆਪਨ ਵਿਚਾਰੇ ਦੋਹਾਂ ਸ੍ਰੀਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤੁਝ ਪਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੇ ਜੋ ਤੁਝ ਭਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਣਦੀ ਆਪਣਾ ਬਚੇ ਪਰ ਮੈਂ ਪੂਲਾ ਦੇ ਦਿਸ ਧਾਵੇ ਨਿਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਵੇ ਨੀਚ ਕੀਰ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਦਾ ਕਾ ਲੇਖਾ ਨਾ ਕਰੇ ਜਗਦੀਸ਼ ਜਿਉ ਪਿੰਡ ਸਾਹਿਬ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤੇ ਆਪ ਬਣਾਈ ਨਾਨਕ ਜੀ ਵੈ ਦੇਖ ਵਡਾਏ ਇਸਕਾ ਬਲ ਨਾਏ ਸਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤੁਝ ਭਾਵੇ ਸੋਈ ਪੰਥੀਓ

ਕਿਸ ਕੋ ਪਾਵੇ, ਧਨਵੰਤਾ ਹੋਏ ਕਰ ਕਰ ਪਾਵੇ, ਤ੍ਰਿਣ ਸਮਾਨ ਕਿਸ ਸੰਗ ਨ ਜਾਵੇ, ਬਹੁ ਲਸ਼ਕਰ ਮਨ ਕੂਪਰ ਕਰਿਆਸ, ਬਲ ਪੀਤਰ ਦਾ ਕਾ ਹੋਏ ਬਿਨਾ, ਸਭ ਦੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਪਸਮੰਤ।

ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਵਧਾਰ, ਅਣਖ ਯਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਾ ਆਵੇ ਤਿਸੇ ਭਲਾਈ ਨਿਕ ਨਾ ਆਵੇ, ਸਰਬ ਕੀ ਰੇਂ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਾਵ ਲਗ ਜਾਣੇ ਮੁਝਤੇ ਕਛ ਹੋਏ।

ਆਗੇ ਕਿਸੇ ਪ੍ਰਾਪਤ ਹੋਏ ਗਣ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਆਰ ਇਸ ਕੈ ਆਦਿ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਸ ਹੋਏ ਜੋ ਕਿਸ ਕੀਨੋ ਸੋ ਆਪਣੇ ਰੰਗ ਸਭ ਦੇ ਦੂਰ ਸਭ

ਸੁਖ ਸੰਤ ਸੰਤ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਪਦੀ ਸੰਤ ਕੇ ਦੁਖਨ ਹਾਰ ਜਾ ਘਟੇ ਸੰਤ ਕੇ ਦੁਖਨ ਜਮਤੇ ਨੇ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇਨ ਸੰਤ ਕੇ ਅਤੇ ਗੁਰਖੇ ਨ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਬੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗ ਜੋਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੁਛ ਹਲੇ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ

ਜਲ ਵਿਹੂਨ ਮਛਲੀ ਤ੍ਰਿਫੜਾਏ। ਸੰਤ ਕਾ ਦੁਖੀ ਭੂਖਾ ਨਹੀਂ ਰਾਜੇ ਜਿਉਂ ਭਾਵ ਕੀ ਤਾਨੇ ਤ੍ਰਾਪੇ। ਸੰਤ ਕਾ ਦੁਖੀ ਛੁਟੇ ਅਕੇਲਾ ਜਮ ਵਾੜ ਦਿਲ ਖੇਤ ਮਾਇਨ ਦੁਵੇਲਾ। ਸੰਤ ਕਾ ਦੁਖੀ ਧਰਮ

ਵਿਗੜ ਰੂਪ ਹੋਏ ਜਾਏ ਸੰਤਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤਕਾ ਦੁਖੀ ਸਦਾ ਸਹਿ ਕਾਈ ਹੈ ਸੰਤਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤਕਾ ਦੁਖੀ ਉੜ ਚਲੇ ਨਿਰਸਾ ਸੰਕੇ ਦੋਖ ਨ ਦਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਆਵੋ ਸਾਸਗਰਾ ਸਭ ਕੁਝ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸਹਿ ਸ਼ਲੋਕ ਤਿਆਣ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰੱਖੋ ਨਾਨਕ ਦੂ ਪਰਮ ਪਉ ਜਾਏ ਅਸ਼ਪਦੀ ਮਾਨੁ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬਹੁ ਨਤਿਸਣਾ ਲਾਗੇ ਆਏ

ਨਾਮ ਮੜਬਾ ਕੀਤੇ ਜਨ ਜਗਮਾਏ ਸਦਾ ਸਦਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕ ਏਕ ਪਛਾਣੇ ਤਤ ਕੀ ਹੋ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਆਪ ਸੁਝੇ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿ ਸਰਵ ਰੋਗ ਤੇ ਅਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਵਖਿਆਨ ਗ੍ਰਿਸਤ ਮਹਿ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕੱਢੀਏ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਨਾ ਲਾਗੇ ਦੂ ਜਿਸ ਕੋ ਹਰ ਪ੍ਰਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡਲਾਵੇ ਜਿਸ ਭਰਾ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ ਜੈਸਾ ਸਾ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੇ ਨਕਸ਼ ਮਰੇ ਆਪਨ ਚਲਤੇ ਆਪ ਵੀ ਕਰੇ ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਆਪੇ ਆਪ ਸਗਲ ਮੈਂ ਆਪ ਅਨ ਜੁਗਤ ਰਜਤਾ ਬਿਥਾ ਵਿਆਪਨਾ ਸੀ ਨਾ ਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਲਖ ਭੇਵ ਪੁਰ ਪ੍ਰਤਾਪ ਆਪ ਜਪਾਇਤ ਨਾਨਕ ਜਾਪ

ਸਾਹਿਬ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਿੜਪਾ ਕੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਠਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸਤੇ ਉਪਜੇ ਤਿਸਮਾਏ ਸਮਾਏ ਉਹ ਸੁਖ ਨਿਧਾਨ ਉਹਨੂੰ ਬਣਾਏ ਆਪ ਸਕੋ ਆਪ ਦੀਨੋ ਮਾਨ ਨਾਨ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਤਰੀਏ।

ਆਪਣਾ ਸੀ ਪ੍ਰਭ ਆਪੇ ਆਪ ਆਪਨ ਕੀਆ ਕਿਛ ਨਾ ਹੋਏ ਜੇ ਸੋ ਪ੍ਰਾਣੀ ਲੁਚੇ ਕੋਏ ਤਿਸਮੇ ਨਾਹੀਂ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਅੰਤ ਹੋਏ ਨਾਹੀਂ ਮੋਹੇ ਪ੍ਰਭ ਕੀ ਜੋਤ ਸਗਲ ਕਟ ਸੋਏ।

ਨਾਨ ਸੋ ਜਨ ਸਦਾ ਅਰੋਗ। ਜੋ ਮੰਦਰ ਕੋ ਥਾਮੇ ਥੰਮਣ ਦਿਓ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉ ਪਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜਿਉ ਅੰਧਕਾਰ ਦੀਪਕ ਪ੍ਰਕਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤੋ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿੰਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਭੂਰ ਮਨ ਮੂਰ ਕਾਹੇ ਬਿਲ ਲਾਈਐ ਪੁਰ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤੇਜ ਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਨ ਕੌਣ ਬਸ ਧਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਸਤੀ ਕਰ ਜਾਏ ਜਿਸ ਬਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰਪਾਇਆ ਤਜ ਮਾਨ ਲਿਓ ਮਨਮੋਲ ਰਾਮ ਨਾਮ ਹਿਰਦੇ ਮੈਂ ਧੋ ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ ਧੰਨ ਧੰਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਏਹੋ ਵਪਾਰ ਵਿਰਲਾ ਵਪਾਰ ਨਾਨਕ ਤਾਂ ਕੇ ਸਤਬਲਿਹਾਰ ਚੰਨ ਸਾਧ ਕੇ ਧੋਤ ਪੀਓ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਉੜ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਨਦਾਨ ਜਾ ਕੇ ਦਿਸ਼ਟੀ ਮਾਏ ਪੁਰ ਲਿਖੇ ਕਾ ਲਹਿਣਾ ਪਾਏ ਸਭ ਕੇ ਤਿਸਕਾਓ ਕਰਨੇ ਜੋ ਤਿਸ ਮਿਨ ਦੂਸਰ ਹੋ ਅਨਹੋਗ ਜਾਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਚੀਤ ਭਗਤ ਭਗਤ ਸੁਣਿਆ ਤੇ ਉਹ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਰਤਾ ਕੀ ਰਹਿਤ ਸੱਚ ਹਿੰਦੇ ਸਤਮੁਖ ਕਹਿ ਸਾਚੀ ਦੇ ਸੱਚ ਆਇਆ ਘਰ ਸਚ ਵਰਤੇ ਸਾਚਾ ਪਸਾਰ ਭਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭਿੰਨ।

ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਪੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਧਰੂ ਮੰਗਲ ਸੱਜਾ ਕੇ ਸਭ ਤੋਕ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀਸਰ ਕਿਸ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨ ਤਿਸ ਪੁਰਖਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਦਸ ਜਨ ਦਾਸ ਨਾਮ ਧਿਆਵੇ ਸੇ ਤੈ ਗੁਣਵੇ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਦਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੇ ਕਰੰਗ ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਮਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਪੂਰਨ ਸਭ ਡਾਏ ਨਾਨਾ ਵਿਧ ਕਰਬੰਧ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਘਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੁਗਤੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਸਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਏ ਵਿਸ਼ਵਾਸ ਸਤਨਾਮ ਗੁਰਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਧ ਬੂਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਹਾਰ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕਿਸੇ ਸੋ ਕਰਨੇ ਹਾਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤਿਸ਼ ਭਾਵੇ ਸੋ ਵਰਤੀਆ

ਸੰਸਾਰ ਜਨਕਾ ਸੇਵਕ ਸੋ ਵਡਭਾਗੀ ਜਨਕੇ ਸੰਗ ਏਕ ਲਿਬ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਪਏ ਸੱਚ ਅਸ਼ਵਰੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਣਤਾ ਭੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ।

ਫਸਾਨਾ ਜਿਸਤੇ ਉਪਜਾ ਤਸਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਈ ਤਾਕੋ ਪਿੰਡ ਨਾ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ।

ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਬਿਰਦਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰੂ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੈ ਬੰਧਨ ਘਟ ਹੈ ਗੁਰ ਕਾ ਸਿੱਖ ਬਿਕਾਰ ਤੇ ਹਟ ਹੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਦ ਬਲ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਹਰ ਗੁਰ ਕੇ ਗ੍ਰਹਿ ਸੇਵ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰ ਕਿਸ ਨਾਂ ਜਨਾਵੈ ਹਰ ਹਰ ਨਾਮ ਹਿਰਦੇ ਸਧਿਆਵੇ ਮਨ ਵੇਚੇ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਜ ਸੇਵਾ ਕਰਤੋ ਏ ਨੈ ਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ।

ਜਿਧਰ ਗਏ ਗਵੇ ਸੁਨ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਦਮ ਪਤੀਆਂ ਨੇ ਪੂਰਾ ਗੁਰੂ ਆਖਿਓ ਜਾ ਕਾ ਮੰਤਰ ਅੰਮ੍ਰਿਤ ਅੰਮ੍ਰਿਤ ਦ੍ਰਿਸ਼ਟ ਪੇਖੇ ਉਹ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ।

ਕੀ ਕੀਮਤ ਕਿਨੇ ਨਾ ਭਾਏ ਅਣਕ ਭਗਤ ਬੰਦਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਾਧ ਬਲਿਆਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਅਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪਰ ਟੇਗੁਨ ਤਾਸ ਆਠ ਪਹਿਰ ਹਰ ਕਾ ਨਾਮ ਲੇ

ಅದು ನಟ್ಟೆ ಪಾಯ್ ಜನ್ಮ ಮರಣ ಕೇ ಮಿಟೇ ಅಂದೇಸೇ ಸಾಧು ಕೇ ಪೂರ್ಣ ಉಪದೇಸೇ ಭೌ ಚੂಕਾ ਨਿਰਭਉ ਹੋਏ ਬਸੇ ਸਗਲ ਵਿਆਦ ਮੰਦੇ ਖਾਇ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਭਾਈ ਚੁਕੇ ਭਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਗ ਆਪ ਬਨਾਏ ਆਪਣੀ ਕੀਮਤ ਆਪੇ ਪਾਏ।

ਸਿਮਰਨ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਸਰ ਨਾਨ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇੰਤੇ ਕਹੋ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਵਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਰਮ ਝੂਠ ਵਸਾਰੀ ਜੰਦੀ ਏ ਬੁਝੇ ਨਾਮ ਬਗਾਨਾ ਨਾਮ ਸਾ ਨਾਨ ਬਿਸਦਾਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਮੋਡੂ ਬੇਸਿਆ ਨੇ ਹਰ ਕੀ ਭਗਤ ਕਰੋ ਮਨਮੀਤ

ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਬਿਕ ਫੈਲ ਹੋਏ ਚਿੰਦ ਬਸੇ ਸੁਖਨਾਲ ਸਾਸ ਗ੍ਰਾਸਨ ਨਾਮ ਸੰਭਾਲ ਛਾੜ ਸਿਆਨ ਬਸਗਲੀ ਮਨ ਸਾਹ ਸੰਗ ਪਾਵੇ ਸਜਧਨਾ ਹਰਚ ਪੂੰਜੀ ਸੰਚ ਕਰੋ ਵਿਵਹਾਰੀਆਂ ਸੁਖਦਰ ਕਹਿ ਜੈਕਾਰ ਸਭ ਨਿਰੰਤਰ ਏਕੋ ਦੇਹ ਕੋ ਨਨ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰੇ ਕੋ ਮਨ ਆਏ

ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਹ ਸਾਸ ਪ੍ਰਭ ਤੁਮੇ ਧਿਆਵੋ ਚੰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤਨੀਤ ਏ ਕੋਟ ਇੱਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਨਸ ਕੋਏ ਅਰਸ ਪਾਵੇ ਬਿਰਲਾ ਕੋਏ।

ਦਿਨ ਲਾਗ ਬੜਪਾਗੀ ਜਪਿਆ ਪਰ ਸੋਏ ਨਾਨਕ ਨਾਮ ਰਤੇ ਸਗੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਿਆ ਜਨਮਣ ਦੂ ਭਰਮ ਗਿਆ ਇਸ਼ ਪੁੰਨੀ ਸਦਾ ਸਭ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਖੇ ਸੋ

ਦੂਜਾ ਕਹਿੰਦੇ ਦਿਸ਼ਟਾ ਰਸ਼ਪਤੀ ਆਪ ਕਤੇ ਆਪ ਸੁਣੇ ਆਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੇ ਤਾਂ ਸਿਸ਼ਟ ਭਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋਏ ਆਪ ਨਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰ ਜੀ ਤਤਕਾ ਬੇਤਾ ਨਾਨਕ ਸਿਰ ਸ੍ਰਿਸ਼ਟ ਕਾ ਜੇਤਾ ਜੀ ਜੰਦਰ ਸਭ ਤਾ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਤਿਸ ਗੋਏ ਨ ਮਾਰੇ ਸੋ ਮੂਆ ਜਿਸ ਮਨੋ ਸਾਰੇ ਤਿਸਦਾ ਜਬਰ ਕਾ ਕੋ ਜਾਏ ਸਭ ਸਿਰੇਖ ਨਿਰੰਜਨ ਰਾਏ

ਤਿਸਕੀ ਆਸ ਮਿਰਥੀ ਜਾਏ, ਸੇਵਕੋ ਸੇਵਾ ਬਣਿਆਏ, ਹੁਕਮ ਹੂਜ ਪਰਮ ਬਦ ਪਾਏ, ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਅਨੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਦਰ ਪੂਜੈ ਗੁਰ ਕੈ ਪੈਰ, ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕਾਰ, ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇ ਕਾ ਕਰੋ ਉਧਾਰ, ਅੰਮ੍ਰਿਤ ਵਚਨ ਹਰ ਕੇ ਗੁੰਗਾਓ, ਪ੍ਰਾਣ ਤਰਨ ਗਾਏ ਸੁਆਓ, ਆੜ ਪੈਰ ਭਵੇਖੋ ਨੇਰਾ ਮਿਟੇ ਗਿਆਨ ਮਿਨਸੇ, ਅੰਧੇਰਾ ਸੁਨ ਉਪਦੇਸ਼ ਦੇ ਵਸਾਵੋ, ਮਨ ਇਸ਼ੇ ਨਾਨਕ ਫਲ ਪਾਵੋ, ਅਲਤ ਪਲਤ ਦੁਇਲੇ ਉਸਵਾਰ, ਰਾਮ ਨਾਮ ਅੰਤਰ ਉਰਧਾਰ।

ਮੇਸਕਾ ਵਿਸਰਾਮ ਸੁਣ ਸਮਾਧਨ ਤੈਨਾਦ ਕਹਿਣ ਨਾ ਜਾਇਆ ਚਰਚ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇਜਨ ਸੋਝੀ ਪਾਏ ਸੋ ਅੰਦਰ ਸੋ ਬਾਹਰ ਅਨੰਦ ਘਟ ਘਟ ਵਿਆਪ ਰਿਹਾ।

ਨਹੀਂ ਕੋ ਠਾਉ। ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ। ਸਚੇ ਸੂਲ ਨਖੱਤਰ ਮੇਘ, ਬਾਣੀ ਪ੍ਰਭ ਕੀ ਸਭ ਕੋ ਬੋਲੇ। ਆਪ ਡੋਲ ਨ ਕਬੂਨ ਡੋਲੇ, ਸਰਬ ਕਲਾ ਕਰ ਖੇਲੇ ਖੇਲ। ਮੋਲ ਨ ਪਾਈਐ ਗੁਣੇ ਅਮੋਲ, ਸਰਬ ਜੋਤ ਮੈਂ ਜਾਗੀ ਜੋਤ। ਧਾਰਿਓ ਸਵਾਮੀ ਓਤ ਪੋਤ, ਗੁਰਪ੍ਰ

ਆਸ਼ਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਭਾਰ ਬ੍ਰਹਮ ਨਿਕਲ ਕਰ ਭੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ

ਤੇ ਉੱਚ ਪਾਏ ਅਸਥਾਨ। ਬੋਰ ਨ ਹੋਵੇ ਆਵਨ ਜਾਨ, ਹਰ ਦਿਨ ਘਾਟ ਚਲੇ ਜਨ ਸੋਏ। ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ, ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕਹਿ ਮਤ ਸਗਲ ਤੇ ਉਦਾਸ, ਸੁੰਦਰ ਚਦਰ ਤਤਕਾਵੇ ਤਾ ਸਮਦਾਸੀ, ਏਕ ਦਿਸ਼ਟੇ ਤਾ ਇਹ ਫਲ ਦਿਸ਼ਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਵਚਨ ਮਨ ਸੁਨੇ, ਏ ਨਿਧਾਨ ਜਪੇ ਮਨ ਕੋਏ, ਸਭ ਜੁਗਮੇ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰ ਸ਼ਾਸਤਰ ਵੇਦ ਵਿਖਾਣੀ, ਸਰਣ ਮਤਾਨ ਕੇਵਲ ਹਰ ਨਾਮ, ਗੋਬਿੰਦ ਭਗਤ ਕਹਿ ਮਨ ਵਿਸਰਾਮ, ਕੋਟ ਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਦੇ ਜਮ ਤੇ ਛੁਟੈ, ਜਾ ਕੇ ਮਸਤ ਕਰ

ਕਾ ਖਾਲਸਾ ਵਾਹਿਗੁਰੂ ਜੀ ਕੀ

ਭੁੱਖਿਆ ਭੁੱਖਣਾ ਉੱਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਲਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ।

ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ।

ਨਾਨਕ ਭਵਹਿ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ।

ਸਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ।

ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਾਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ।

ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ।

ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ। ਗਾਵ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵ ਹੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ। ਗਾਵਨ ਪੰਡਿਤ ਪੜਨ

ਇੱਕ ਦੂਜੀ ਬਹੁ ਲਖ ਹੋਹੇ ਲਖ ਹੋਵਹਿ ਲਖ ਬੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਏ ਰੀਸ ਨਾਨਕ ਨਦਰੇ ਪਾਈਐ ਕੂੜੀ ਕੂੜੈ ਠੀਸ।

ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ

ਆਨੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਨੂਪੇ, ਨਮਸਤੰ ਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰਗ, ਨਮਸਤੰ ਅਧਰਮੰਗ, ਨਮਸਤੰ ਅਨਾਮੰਗ, ਨਮਸਤੰ ਅਧਾਮੰਗ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੁਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੁਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਵੇ, ਨਮਸਤਸਤ ਅਜਵੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ

ਆਦਿ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਰਾਜਹਿ ਵਤੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕਉ ਫਿਰ ਏਕ ਦੇਵ ਭੇਵ ਨਾ ਜਾ ਨਹੀਂ ਜੇ ਭੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਨ ਨਹੀਂ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਿੱਤਰ ਚੱਕ ਮਾਨਈ ਪੁਰਤੀਨ ਲੋਕ ਚੌਧਹਿ ਕੇ ਬਿਖੈ ਜਗ ਜਾਪਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਉਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸਵੰ ਪਵ ਗਣਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ

ਮੈਂ ਭੁਜੰਗ ਪ੍ਰਯਾਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ।

ਆਦਿ ਕਰਨਾਲਿਆ ਹੈ, ਅਰਕਾਲਿਆ ਹੈ, ਖਲਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਨ ਹੈ, ਸਰਬ ਉਬਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨਮਾਨਿਆ ਹੈ, ਜਗ ਜਾਨਿਆ ਹੈ, ਸਰਬੰਗ ਪਰ ਹੈ, ਸਰਬੰਕਰ ਹੈ, ਸਰਬ ਪਾਸਾ ਹੈ, ਸਰਬਨਾਸ਼ ਹੈ, ਕਰੁਣਾਕਰ ਹੈ, ਵਿਸ਼ਵੰਪਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਅਜੱਪਾ ਜਪ ਹੈ, ਅਥੱਪਾ ਥੱਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸ਼ਵੰਪਰ ਹੈ, ਕਰੁਣਾਲਿਆ ਹੈ, ਨਿਰਪਨਾਇਕ ਹੈ, ਸਰਵਪਾਇਕ ਹੈ, ਭਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵ ਆਤਮ ਹੈ, ਆਤਮ

ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਬੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਅਹਾਰ ਜਤੀ ਜਤ ਧਾਰ ਸਵੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸਾਜ ਸਨਾਹ ਦੁਰਜਾਨ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਵਲੈਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਵੀਰ ਅਪਾਰ ਵੱਡੇ

ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਰਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈ ਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈ ਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈ ਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈ ਗੇ ਮਾਨਵ ਇੰਦਰ ਗਜਿੰਦਰ ਨਰਾਤਵ ਜਾਉਣ ਤਰਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾਦ

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌ ਪਏ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ

ਆਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸਭ

ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ, ਜਿਨੂੰ ਧੁਰੋਹ ਲਿਖਿਆ ਆਇਆ।

ਬਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਆ।

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ

ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ।

ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ।

ਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬਜਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਕਹੇ ਨਾਨਕ ਸੱਚ ਸੋਹਿਲਾ, ਸੱਚੈ ਕਰ ਗਾਵਹੇ। ਅਨੰਦ ਸੁਣੋ ਵਡਭਾਗੀ ਉਹ, ਸਗਲ ਮਨੋਰਥ ਪੂਰੇ ਪਾਰ।

ਦੁੱਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ।

0: ਔਰ ਹਿਕਮਤ ਹੁਕਮ ਸਖਵਾਰ ਪੌੜੀ ਨਦਕ ਰਹੇ ਜੀ ਆਪਣੀ
1: ਤਾਂ ਅਦਰੀ ਸਤਿਗੁਰ ਪਾਇਆ ਇਹ ਜੀਓ ਪੋਤੇ ਜਨਮ ਪ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੁਰਖ ਹੋਂ ਵਿੱਚ ਸਿਆਣਾ ਮੁੱਖ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ

ਕਮਲ ਤ੍ਰਿਤਨ ਕਰੇ ਹੱਛਾ ਤੋਏ, ਸੱਚ ਤਾਂ ਪਰ ਜਾਣਗੇ ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਰੇ ਸੀਤਾ ਪਾਏ ਮੋਗ ਦੁਆਰ, ਸੱਚ ਤਾਂ ਪਰ ਜਾਣਗੇ ਜਾਂ ਜੁਗਤ ਜਾਣੇ ਜੀਉ। ਦਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਵੀ, ਸੱਚ ਤਾਂ ਪਰ ਜਾਣੀਏ।

0: ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ
1: ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨਿਆ ਹੋਵੇ ਪ੍ਰਵਾਨ ਤਾਂ ਖਸਵੇ ਕਾ ਮਹਿਲ ਪਾਸੀ ਖਸਵੇ ਭਾਵੇ ਸੋ ਕਰੇ ਮਨੁ ਚੰਦੇ।

ਪਹਿਲਾ ਜੇਕਰ ਮੰਦੀਆਂ ਸਭ ਤੇ ਸੁਤਕ ਹੋਵੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ ਜੇ ਤੇ ਦਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੋ ਹੈ ਜੇ ਥਰਿਆ ਸਭ ਕੋਏ

0: ਮਸਤਕ ਲਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਦਰਦਰੀਆਂ ਜਾਤੀ ਸਭਾਣਾ ਤਾਂ ਮਨ ਵਸਾਈਆਂ ਘਰ ਹੁਕਮ ਮਸਤਕ ਹੱਥਰ ਵਿੱਚੋਂ ਮਾਰ ਕੱਢੀਆਂ ਬੁਰੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁਲਾਓ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦੇ ਕੀਰਤਨੀ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਵਿੱਤਰ ਹੁਕਮਨਾਮੇ ਦੀ ਕਥਾ, ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਾ ਮੰਦੀ ਮਿੱਟਕ ਸਾਲ ਵਾਲੇ, ਉਹਨਾਂ ਪਾਸ ਤੋਂ ਪਿਆਰ ਸਿਕਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ਾਂ ਮਿਹਰਾਂ ਦੇ ਨਾਲ ਸਤਿਗੁਰੂ ਨਿਵਾਜ ਰਹੇ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰਸਿੱਖ ਸੰਗਤਾਂ ਨੇ ਗੁਰੂ ਕੇ ਦੀਦਾਰੇ ਔਰ ਗੁਰੂ ਕੀ ਗੋਦ ਦਾ ਆਨੰਦ ਮਾਣਿਆ ਹੈ। ਸਤਿਗੁਰਾਂ ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈ ਸੰਗਤ ਨੂੰ ਪਵਿੱਤਰ ਦਰਸ਼ਨ ਦੀਦਾਰੇ ਬਖਸ਼ੇ ਹਨ। ਦੀਦਨੇ ਦੀਦਾਰ ਸਾਹਿਬ ਕਾਸ਼ਨੀ ਇਸਕਾ ਮੋਲ ਅਲਾਹੀ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਜੋ ਆਪ ਜੀ ਨੇ ਹੁਣੇ ਸ਼ਰਵਣ ਕੀਤਾ ਹੈ। ਅਲਾਹੀ ਬਾਣੀ ਦਾ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦਾ ਸੰਪੂਰਨ ਕੀਰਤਨ ਆਪ ਸ਼ਰਵਣ ਕਰ ਰਹੇ ਸੀ। ਹਾਜ਼ਰੀਆਂ ਭਰ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਗੁਰੂ ਰਾਮਦਾਸ ਸਾਹਿਬ ਦੇ ਦਰੋਂ ਵਰੋਂ ਸਹਾਏ ਹੋਏ। ਸਮਾਂ ਹੈ ਗੁਰ ਸ਼ਬਦ ਦੀ ਵਿਚਾਰ ਦਾ। ਅੱਜ ਦਾ ਪਵਿੱਤਰ ਹੁਕਮਨਾਮਾ 751 ਔਰ 752 ਅੰਗ ਉੱਤੇ ਸ਼ਿਸ਼ੋਭਤ ਹੈ। ਸਤਿਗੁਰ ਮਿਹਰ ਕਰਨ, ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆ ਬੁਲਾਏ ਸੋਏ, ਜਿਉਂ ਬੁਲਾਏ ਤੋਂ ਬੋਲੀਏ ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਜਿਵੇਂ ਗੁਰੂ ਕਿਰਪਾ ਕਰਨਗੇ ਵਿਚਾਰ ਕਰਕੇ ਸੁਣ ਕੇ ਲਾਹਾ ਪ੍ਰਾਪਤ ਕਰਾਂਗੇ। ਰਸਨਾ ਕਰੀਏ ਪਵਿੱਤਰ

ਸੂਹੀ ਰਾਗਣੀ ਹੈ। ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ, ਜਗਤ ਗੁਰੂ, ਜਗਤ ਰੱਖਿਅਕ, ਜਗਤ ਤਾਰਕ, ਜਾਹਰ ਪੀਰ, ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਹਰ ਕਰਦੇ ਹਨ ਕਾਫੀ। ਇਹ ਵੀ ਇੱਕ ਰਾਗਣੀ ਹੈ। ਮਤਲਬ ਹੈ ਕਿ ਇਹ ਦੋ ਸ਼ਬਦਾਂ ਦੇ ਵਹਿਰੂ, ਦੋ ਰਾਗਣੀਆਂ ਦੇ ਮੇਲ ਤੋਂ ਇਹ ਸ਼ਬਦ ਬਣਿਆ ਹੈ। ਸੂਹੀ ਪਲੱਸ ਕਾਫੀ। ਘਰ ਦਸਵਾਂ, ਦਸਵੇਂ ਸੁਰ ਤਾਲ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਗਾਵਿਆ ਹੈ। ਔਰ ਗਾਉਣ ਵਾਲਿਆਂ ਨੂੰ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਇਸ ਸ਼ਬਦ ਨੂੰ ਦਸਵੇਂ ਘਰ ਸੁਰ ਤਾਲ ਵਿੱਚ ਗਾਇਆ ਜਾਵੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਦਾ ਅਰਥ ਹੈ ਅਦੁੱਤੀ ਬ੍ਰਹਮ। ਅਦੁੱਤੀ ਬ੍ਰਹਮ ਦਾ ਅਰਥ ਹੈ ਜਿਹਦੇ ਵਰਗਾ ਦੂਜਾ ਕੋਈ ਨਹੀਂ। ਓਅੰਕਾਰ ਦਾ ਅਰਥ ਹੈ ਸਰਬ ਕਾ ਪ੍ਰਕਾਸ਼ਕ, ਭਾਵ ਕਿ ਓਅੰਕਾਰ ਸ਼ਬਦ ਕਹਿ ਕੇ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਰਚੀ, ਪ੍ਰਕਾਸ਼ ਕੀਤੀ ਹੈ। ਇਸ ਵਾਸਤੇ ਓਅੰਕਾਰ ਦਾ ਅਰਥ ਹੈ ਸਰਬ ਕਾ ਪ੍ਰਕਾਸ਼ਕ। ਸੱਤ ਦਾ ਅਰਥ ਹੈ ਸੱਚਾ। ਗੁਰ ਦਾ ਅਰਥ ਹੈ ਪੂਜਨੀਕ। ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ। ਸੱਤ ਚਿੱਤ ਆਨੰਦ ਸਰੂਪ ਪਰਮਾਤਮਾ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਪਾਈ ਵਾਹਿਗੁਰੂ ਦੀ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਦੁਲੰਬ ਹੈ। ਦੁਲੰਬ ਦਾ ਅਰਥ ਹੁੰਦਾ ਹੈ ਦੁਰਲੱਭ। ਦੁਰਲੱਭ ਦਾ ਅਰਥ ਹੈ ਦੁਰ ਔਖਾ ਹੈ ਲੱਭ ਲੱਭਣਾ, ਜਿਹਨੂੰ ਪਾਉਣਾ ਬਹੁਤ ਔਖਾ ਹੈ। ਤਰਸ ਕੀਤਾ ਵਾਹਿਗੁਰੂ ਨੇ ਸਾਨੂੰ 84 ਲੱਖ ਦੇ ਗੇੜੇ 'ਚ ਫਿਰਦਿਆਂ ਨੂੰ ਤਰਸ ਕਰਕੇ ਕੱਢ ਲਿਆ। ਇਹ ਮਾਨਸ ਜਨਮ ਦੇ ਦਿੱਤਾ ਭਲਿਆ ਕੁਛ, ਬੰਦਗੀ ਭਗਤੀ ਸੇਵਾ ਕਰਕੇ ਲਾਹਾ ਲੈ ਲੈ, ਕਿਉਂਕਿ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਮਾਨਸ ਜਨਮ ਨੂੰ ਪਾਉਣ ਲਈ ਯਤਨ ਕਰਦੇ ਨੇ ਦੇਵਤੇ ਵੀ, ਕਿਉਂਕਿ ਦੇਵਤਿਆਂ ਦਾ ਜਿਹੜਾ ਸਰੀਰ ਹੁੰਦਾ ਦੋ ਤੱਤਾਂ ਦਾ ਬਣਿਆ ਹੁੰਦਾ। ਸੇਵਾ ਸਿਮਰਨ ਬੰਦਗੀ ਭਗਤੀ ਨਹੀਂ ਕਰ ਸਕਦੇ, ਰੂਹ ਦੀ ਹੈ। ਮਾਨਸ ਜਨਮ ਜਿਹੜਾ ਹੈ ਇਹ ਬੰਦਗੀ ਭਗਤੀ ਲਈ ਮਿਲਿਆ। ਦੇਵਤੇ ਵੀ ਲੋਚਦੇ ਨੇ ਕਿਤੇ ਸਾਨੂੰ ਮਾਨਸ ਜਨਮ ਮਿਲ ਜਾਏ ਅਤੇ ਅਸੀਂ ਵੀ ਕਿਤੇ ਪਰਮਾਤਮਾ ਦੀ ਬੰਦਗੀ ਕਰਕੇ ਅਤੇ ਬਖਸ਼ਿਸ਼ਾਂ ਪਾ ਲਈਏ। ਇਸ ਲਈ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਕਿਤੇ ਬੱਚਾ ਕੋਈ ਗਲਤੀ ਕਰੇ ਤਾਂ ਆਪਾਂ ਉਹਨੂੰ ਤਾੜਨਾ ਕਰਦੇ ਹਾਂ, ਸੁਧਰ ਜਾ, ਇੱਕ ਮੌਕਾ ਤੈਨੂੰ ਦਿੰਦੇ ਹਾਂ। ਅਵਸਰ ਦਾ ਮਤਲਬ ਹੈ ਮੌਕਾ। ਇਹ ਤੇਰਾ ਅਵਸਰ, ਇਹ ਤੇਰੀ ਬਾਰ। ਪਰਮਾਤਮਾ ਨੇ ਵਾਹਿਗੁਰੂ ਨੇ ਤੈਨੂੰ ਮੌਕਾ ਦਿੱਤਾ ਹੈ ਮਿੱਤਰਾ। 84 ਲੱਖ ਦੇ ਗੇੜੇ 'ਚ ਫਿਰਦਾ ਸੀ, ਕੀੜੇ ਮਕੌੜੇ ਪਸ਼ੂ ਜਾਨਵਰ ਬਣ ਰਿਹਾ ਸਾਂ, ਤੈਨੂੰ ਅਸੀਂ ਇੱਕ ਮੌਕਾ ਦਿੰਦੇ ਹਾਂ, ਮਨੁੱਖਾ ਜਨਮ ਦਿੰਦੇ, ਸੁਧਰ ਜਾ। ਜੇ ਫਿਰ ਵੀ ਅਸੀਂ ਸੇਵਾ ਸਿਮਰਨ ਬੰਦਗੀ ਅੰਮ੍ਰਿਤ ਵੇਲੇ ਦੀ ਸੰਭਾਲਣਾ ਕੀਤੀ, ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ। ਜਿਹੜਾ ਮਾਨਸ ਜਨਮ ਦੀ ਇਸ ਪੌੜੀ ਤੋਂ ਹੱਥ ਛੱਡ ਬੈਠਾ, ਫਿਰ ਆਉਣਾ ਜਾਣਾ ਜੰਮਣ ਮਰਨਾ ਦੁਬਾਰਾ ਸ਼ੁਰੂ ਹੋ ਜਾਏਗਾ। ਬੜੀ ਔਖੀ ਖੇਡ ਹੈ ਪਿਆਰੇ, ਗੱਲਾਂ ਕਰਨੀਆਂ ਸੌਖੀਆਂ ਨੇ, 84 ਲੱਖ ਦੇ ਗੇੜੇ 'ਚ ਫਿਰਨਾ ਕਿਤੇ ਸੌਖਾ। ਇੱਕ ਇੱਕ ਜੂਨ ਬੜੀ ਬੜੀ ਲੰਮੀ ਜੂਨ ਹੈ। ਇੱਕ ਜੂਨ 'ਚ ਪੈ ਜਾਈਏ ਅਤੇ ਸਤਸੰਗੀਓ ਬਹੁਤ ਲੰਮੀ ਜੂਨ ਹੈ। ਇਸ ਲਈ 84 ਲੱਖ ਗਿਣਨਾ ਹੀ ਔਖਾ ਹੈ। ਕਦੋਂ ਫਿਰ ਇਹ ਮੌਕਾ ਆਏਗਾ, ਆਏਗਾ ਕਿ ਨਹੀਂ ਆਏਗਾ, ਵਾਹਿਗੁਰੂ ਜਾਣੇ। ਹੁਣ ਤਾਂ ਮੌਕਾ ਮਿਲਿਆ, ਕੁਛ ਲਾਹਾ ਲੈ ਲਈਏ। ਹਰ ਰੋਜ਼ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸੁਣਦੇ ਹੋ। ਜਿਨੀ ਐਸਾ ਹਰ ਨਾਮ ਨਾ ਚੇਤੇ, ਉਸੇ ਕਾਹੇ ਜਗ ਆਏ ਰਾਮ ਰਾਜੇ।
ਇਹੋ ਮਾਨਸ ਜਨਮ ਦਲੰਬ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਇਹ ਸ਼ੱਕਾ ਹੈ ਸਤਸੰਗੀਓ, ਇਹ ਸ਼ੰਤ ਹੈ ਚੌਵੀਵਾਂ ਵਾਹਿਗੁਰੂ ਚੌਦਵਾਂ। ਸੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਭਾਈ ਇਹ ਮਾਨਸ ਜਨਮ ਮਿਲਿਆ ਹੈ, ਲਾਹਾ ਲੈ ਲਈਏ। ਜਦੋਂ ਅੱਗੇ ਜਾ ਕੇ ਤੈਨੂੰ ਆਤਮਕ ਭੁੱਖ ਲੱਗੇਗੀ, ਕੀ ਖਾਏਗਾ ਜੇ ਤੇਰੇ ਕੋਲ ਨਾਮ ਦਾ ਭੋਜਨ ਹੀ ਨਹੀਂ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਇਹ ਮਨੁੱਖਾ ਜਨਮ ਬੜਾ ਔਖਾ ਮਿਲਦਾ ਭਾਈ, ਅਤੇ ਗੁਰੂ ਦੀ ਕਿਰਪਾ ਨਾਲ ਇਹ ਪ੍ਰਾਪਤ ਕਰ ਲਿਆ, ਅਤੇ ਗੁਰੂ ਦੀ ਕਿਰਪਾ ਨਾਲ ਕੀਤਾ ਹੋਇਆ ਇਹ ਪ੍ਰਾਪਤ ਗੁਰਮੁਖਾਂ ਨੇ ਇਹਨੂੰ ਸਫਲ ਕਰ ਲਿਆ। ਨਾਮ ਸਿਮਰਨ ਬਾਣੀ ਬੰਦਗੀ ਰਾਹੀਂ ਇਸ ਮਾਨਸ ਜਨਮ ਨੂੰ ਜਿੱਤ ਲਿਆ। ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ। ਮਨ ਤਨ ਮਨ ਭਾਵ ਮਨ ਅਤੇ ਤਨ ਸਰੀਰ ਹੋਏ ਹੋ ਜਾਂਦਾ ਹੈ ਚੁਲੰਬ ਗੂੜੇ ਰੰਗ ਵਾਲਾ, ਭਗਤੀ ਦੇ ਗੂੜੇ ਰੰਗ ਵਾਲਾ ਹੋ ਜਾਂਦਾ ਹੈ ਜੇ ਸਤਿਗੁਰ ਪਾਇਆ। ਜੇ ਗੁਰੂ ਨੂੰ ਇਹ ਮਾਨਸ ਜਨਮ ਪਾ ਜਾਵੇ ਚੰਗਾ ਲੱਗ ਜਾਏ, ਮਤਲਬ ਜੇ ਗੁਰੂ ਕਿਰਪਾ ਕਰ ਦੇਵੇ, ਗੁਰੂ ਦੀ ਸੇਵਾ ਸਿਮਰਨ ਸੰਗਤ ਕਰਦੇ ਹਾਂ, ਗੁਰੂ ਨੂੰ ਚੰਗਾ ਲੱਗੇ, ਸਾਡੀ ਸੇਵਾ ਸਿਮਰ ਉੱਤੇ ਖੁਸ਼ ਹੋ ਜਾਏ, ਇਹ ਮਾਨਸ ਜਨਮ ਫਿਰ ਗੁਰੂ ਕਿਰਪਾ ਕਰਕੇ ਸਫਲ ਕਰ ਦਿੰਦਾ ਸਫਲ। ਇਹ ਕਹਾਣੀ ਹੈ ਅਤੇ ਗੁਰੂ ਨਾਨਕ ਦੇਵ ਜੀ ਨਾਲ ਜੋੜੀ ਹੈ। ਕਿਸੇ ਨੇ ਸਾਨੂੰ ਸਿੱਖਿਆ ਦੇਣ ਲਈ, ਉਪਦੇਸ਼ ਦੇਣ ਲਈ ਇਹ ਕਹਾਣੀ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦਾ ਭਲਾ ਕਰਦਿਆਂ ਕਰਦਿਆਂ ਗਏ ਇੱਕ ਖੂਹ 'ਤੇ। ਪੁਰਾਣੇ ਸਮੇਂ 'ਚ ਖੂਹ ਹੁੰਦੇ ਸੀ। ਖੂਹ 'ਤੇ ਇੱਕ ਬਜ਼ੁਰਗ ਹੈ ਅਤੇ ਬੱਚਿਆਂ ਨੂੰ ਬਹੁਤ ਡਾਂਟ ਰਿਹਾ, ਬੱਚਿਆਂ ਨੂੰ ਬਹੁਤ ਗੁੱਸੇ ਹੋ ਰਿਹਾ। ਕਹਿੰਦਾ ਮੂਰਖੋ, ਜੇ ਮੈਂ ਨਾ ਹੋਵਾਂ ਤਾਂ ਤੁਸੀਂ ਭੁੱਖੇ ਮਰ ਜਾਓ, ਜੇ ਮੈਂ ਨਾ ਹੁੰਦਾ ਤਾਂ ਤੁਸੀਂ ਕੁਛ ਕਰ ਹੀ ਨਹੀਂ ਸੀ ਸਕਦੇ। ਬਜ਼ੁਰਗਾਂ ਨੂੰ ਦੁੱਖ ਹੁੰਦਾ ਜਦੋਂ ਉਹਨਾਂ ਮਿਹਨਤਾਂ ਦੇ ਨਾਲ ਘਰ ਬਣਾਇਆ ਹੁੰਦਾ, ਅਤੇ ਉਹ ਆਪਣੇ ਸਮੇਂ ਦੇ ਅਨੁਸਾਰ ਵੇਖਦੇ ਨੇ, ਉਹ ਫਿਰ ਬੱਚਿਆਂ ਨੂੰ ਨਾਰਾਜ਼ ਹੁੰਦੇ ਨੇ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਬਜ਼ੁਰਗੋ ਕਿਉਂ ਖਫਾ ਹੋ ਰਹੇ ਹੋ, ਕਿਉਂ ਇੰਨਾ ਮੋਝ ਫਸੇ ਹੋ, ਮੁਕਤੀ ਦੇ ਦਈਏ। ਬਜ਼ੁਰਗ ਨੇ ਸੋਚਿਆ ਕਿ ਮੁਕਤੀ ਦਾ ਮਤਲਬ ਕਿ ਗੁਰੂ ਜੀ ਕਹਿੰਦੇ ਤੈਨੂੰ ਸਰੀਰ ਛੱਟ ਕੇ ਤੈਨੂੰ ਪਰਮਾਤਮਾ ਨਾਲ ਮਿਲਾ ਦਈਏ, ਮੁਕਤੀ ਇਹ ਨਹੀਂ ਹੁੰਦੀ। ਮੁਕਤੀ ਦਾ ਮਤਲਬ ਹੁੰਦਾ ਹੈ ਜੀਵਨ ਮੁਕਤ ਕਹਾਵੈ, ਜਿਉਂਦਿਆਂ ਮੁਕਤ, ਭਾਵ ਤੈਨੂੰ ਬੰਧਨਾਂ ਤੋਂ ਮੋਹ ਤੋਂ ਕੱਢ ਦਈਏ। ਕਹਿੰਦੇ ਨਹੀਂ ਮਹਾਰਾਜ, ਵੇਖੋ ਜੇ ਮੈਂ ਚਲਾ ਗਿਆ ਤਾਂ ਇਹਦੇ ਭੁੱਖੇ ਮਰ ਜਾਣਗੇ, ਇਹਦੇ ਇੰਨੇ ਨਿਕੰਮੇ ਉੱਠਦੇ ਨਹੀਂ ਸਵੇਰੇ ਮਿਠਾਉਣਾ ਰੌਲਾ ਰੌਲਾ ਪਾ ਕੇ, ਇਹਦੇ ਇੰਨੇ ਨਿਕੰਮੇ ਨੇ। ਗੁਰੂ ਜੀ ਨੇ ਵੇਖਿਆ ਬਹੁਤਾ ਮੋਝ ਫਸਿਆ, ਸੱਚੇ ਪਾਤਸ਼ਾਹ ਚਲੇ ਗਏ। ਸਮਾਂ ਆਇਆ, ਫਿਰ ਸੱਚੇ ਪਾਤਸ਼ਾਹ ਆਏ ਨੇ, ਬਲਦ ਦੀ ਜੂੰਝ ਪਿਆ ਹੋਇਆ। ਉਸੇ ਹੀ ਪਰਿਵਾਰ ਵਿੱਚ ਮਰਨ ਤੋਂ ਪਿੱਛੋਂ ਗਊ ਦੇ ਘਰ ਜਨਮ ਪਿਆ, ਤਿਨ੍ਹਾਂ ਨੇ ਵੱਡਾ ਕੀਤਾ, ਅਤੇ ਬਲਦ ਦੀ ਜੂੰਝ 'ਚ ਪਿਆ ਅਤੇ ਹਲੇ ਵਗ ਰਿਹਾ ਹਲੇ। ਸੱਚੇ ਪਾਤਸ਼ਾਹ ਆ ਕੇ ਕਹਿਣ ਲੱਗੇ ਕਿ ਹੁਣ ਤੈਨੂੰ ਮੁਕਤ ਕਰ ਦਈਏ। ਨਹੀਂ ਮਹਾਰਾਜ, ਵੇਖੋ ਜੇ ਮੈਂ ਮਰ ਗਿਆ ਤਾਂ 500 ਦਾ ਬਲਦ ਨਵਾਂ ਲੈਣਾ ਪੈਣਾ ਉਹਨਾਂ ਸਮਿਆਂ 'ਚ। ਇੱਕ ਤਾਂ ਇਹਨਾਂ ਦਾ ਕੰਮ ਕਾਰ ਜਿਹੜਾ ਰੁਕੇਗਾ, ਇੱਕ ਨਵਾਂ ਬਲਦ ਲੈਣਗੇ, ਤਾਂ ਮਹਾਰਾਜ ਮੁਕਤੀ ਦੀ ਲੋੜ ਹੀ ਨਹੀਂ। ਠੀਕ ਠਾਕ ਹੈ, ਉਹ ਅਜੇ ਵੀ ਸੋਚਦਾ ਕਿ ਮੈਂ ਅਜੇ ਵੀ ਇਹਨਾਂ ਦਾ ਬਜ਼ੁਰਗ ਹਾਂ ਅਤੇ ਮੈਂ ਅਜੇ ਵੀ ਇਹਨਾਂ ਦਾ ਕੰਮ ਕਰ ਰਿਹਾ। ਸਮਾਂ ਲੰਘਿਆ ਤਾਂ ਸੱਚੇ ਪਾਤਸ਼ਾਹ ਫਿਰ ਆਏ, ਤਾਂ ਬੇਨਤੀ ਕੀਤੀ। ਸ਼ੁਰੂ 'ਚ ਕਿਸੇ ਨੇ ਸਿੱਖਿਆ ਦੇਣ ਲਈ ਕਹਾਣੀ ਬਣਾਈ ਹੈ। ਫਿਰ ਆਏ, ਕਹਿੰਦੇ ਗੁਰੂ ਨਾਨਕ ਦੇਵ ਜੀ ਅਤੇ ਸਤਸੰਗੀਓ, ਉਸੇ ਪਰਿਵਾਰ ਵਿੱਚ ਬਲਦ ਮਰਨ ਤੋਂ ਪਿੱਛੋਂ, ਹੁਣ ਜਿੰਨੀ ਉਮਰ ਹੁੰਦੀ ਬਲਦ ਦੀ, 15-20 ਸਾਲ ਭੋਗੀ, ਮਰ ਗਿਆ। ਫਿਰ ਕੁੱਤਾ ਬਣ ਕੇ ਉਸੇ ਘਰ 'ਚ ਆ ਗਿਆ, ਭੌਂਕਦਾ ਸਾਰੀ ਰਾਤ ਭੌਂਕਦਾ। ਪਾਤਸ਼ਾਹ ਕਹਿੰਦੇ ਹੁਣ ਤੈਨੂੰ ਉਤਾਰ ਦੀ, ਕਿੰਨੀ ਭੈੜੀ ਜੂਨ ਮਿਲੀ। ਨਹੀਂ ਮਹਾਰਾਜ, ਇਹ ਥੱਕ ਕੇ ਸੌਂ ਜਾਂਦੇ ਵਿਚਾਰੇ, ਅਤੇ ਜੇ ਮੈਂ ਨਾ ਹਾਂ ਤਾਂ ਇਹਨਾਂ ਤੋਂ ਲੁੱਟ ਕੇ ਲੋਕ ਲੈ ਜਾਣ, ਮੈਂ ਰਾਖੀ ਕਰਦਾ ਰਾਤ ਨੂੰ। ਸੱਚੇ ਪਾਤਸ਼ਾਹ ਸੋਚਦੇ ਅਜੇ ਮੂੰਹ 'ਚ ਨਹੀਂ ਨਿਕਲ ਸਕਦਾ ਹੈ। ਸਮਾਂ ਲੰਘਿਆ, ਕੁੱਤੇ ਦੀ ਜੂਨ ਭੋਗੀ ਸਤਸੰਗੀਓ। ਕਹਿੰਦੇ ਫਿਰ ਸਰਪ ਦੀ ਜੂਨ 'ਚ ਪੈ ਗਿਆ, ਸੱਪ ਦੀ 'ਚ, ਉਸੇ ਘਰੇ ਰਹਿੰਦਾ ਕਿਉਂਕਿ ਮੋਹ ਦੀ ਤੰਦ ਜੁੜੀ ਹੋਈ ਹੈ, ਵਾਰ ਵਾਰ ਫਿਰ ਉੱਥੇ ਆਉਂਦਾ। ਫਿਰ ਕਹਿੰਦੇ ਸੱਪ ਦੀ ਜੂਨ 'ਚ ਪੈ ਗਿਆ, ਅਤੇ ਬੀਬੀਆਂ ਜਿਹੜੀਆਂ ਸੀ ਨਰਮਾਂ ਚੁਗਣ ਗਈਆਂ ਸੀ ਬਾਹਰ, ਬੱਚੇ ਨੂੰ ਪੰਘੂੜੇ 'ਚ ਪਾ ਗਈਆਂ, ਮੇਰੀਆਂ ਮਾਤਾਵਾਂ ਬੈਠੀਆਂ ਨੇ। ਪੁਰਾਣੇ ਘਰ ਵੇਖੇ ਨੇ, ਸਪੰਨ ਘਰ ਜਿਹੜੇ ਹੁੰਦੇ ਸੀ ਨਾ, ਘਰ ਦੇ ਛੱਤ ਦੇ ਉੱਤੇ ਇੱਕ ਪੰਘੂੜਾ ਲੜਕਦਾ ਹੁੰਦਾ ਸੀ,
ਲੰਮਾ ਰਸਤਾ ਪਾ ਕੇ ਅਤੇ ਮੰਜੀ ਨੂੰ ਮਾਂ ਸੱਸੇ ਭੂੜੇ ਮੈਂ ਆਪ ਵੇਖਿਓ ਮੰਜੀ ਜਿੱਦਾਂ ਦੀ ਹੁੰਦੀ ਇੱਦਾਂ ਉਹਦੇ ਵਿੱਚ ਬੱਚੇ ਨੂੰ ਪਾ ਤਾ ਹਿਲਾਉਂਦੇ ਰਹਿੰਦੇ ਹਿਲਦਾ ਰਹਿੰਦਾ ਉਹਦੇ 'ਚ ਬੱਚੇ ਨੂੰ ਪਾਇਆ ਹੋਇਆ ਅਤੇ ਘਰ ਦੇ ਕੰਮ ਕਰ ਲੱਗੇ ਇੱਕ ਦੋ ਜੀ ਘਰ ਹੋਣਗੇ ਬਾਕੀ ਬੀਬੀਆਂ ਬਾਹਰ ਗਈਆਂ ਬੱਚਾ ਰੋ ਰਿਹਾ ਰੋ ਬੱਚਾ ਰੋ ਰਿਹਾ ਅਤੇ ਉਹਨੂੰ ਇਹ ਕਿ ਮੇਰਾ ਕੋਈ ਪੜਪੋਤਰਾ ਹੈ ਉਹ ਸੱਪ ਦੀ ਜੂਨ 'ਚ ਫਿਰਦਾ ਸੀ ਅਤੇ ਛੱਤ ਦੇ ਉੱਤੇ ਸਤਸੰਗੀ ਉਹ ਚੜ੍ਹਿਆ ਹੋਇਆ ਉਹਨੇ ਵੇਖਿਆ ਬੱਚਾ ਰੋ ਰਿਹਾ ਉਹ ਰੱਸੇ ਦੇ ਥਣੀ ਉੱਤਰ ਕੇ ਨਾ ਥੱਲੇ ਨੂੰ ਅਤੇ ਬੱਚੇ ਨੂੰ ਰੋਣ ਵਾਸਤੇ ਆ ਗਿਆ ਕਿ ਮੇਰਾ ਇਹ ਕੋਈ ਪੋਤਰਾ ਪੜਪੋਤਰਾ ਹੈ ਕਿਸੇ ਨੇ ਵੇਖ ਲਿਆ ਰੌਲਾ ਪਾ ਦਿੱਤਾ ਡਾਂਗਾਂ ਲੈ ਲਈਆਂ ਉਹਨੂੰ ਮਾਰ ਸੁੱਟਿਆ ਕਿ ਸੱਪ ਆ ਗਿਆ ਹੈ ਸੱਪ ਆ ਗਿਆ ਉਹ ਸੱਪ ਮਾਰਿਆ ਅਤੇ ਸਤਸੰਗੀ ਫਿਰ ਉਹਨੇ ਉਹ ਜਿਹੜਾ ਸੀ ਇੱਕ ਕੀੜੇ ਦੀ ਜੂਨ 'ਚ ਪੈ ਗਿਆ ਕੀੜੇ ਦੀ 'ਚ ਪਾਣੀ ਗੰਦਾ ਪਾਣੀ ਜਿੱਥੇ ਵਹਿਣੀ ਦਾ ਖਵਾਉਂਦਾ ਨਾ ਆਪਾਂ ਪਿੰਡਾਂ ਤੋਂ ਆਏ ਹਾਂ ਖਾਲੀ ਵਹਿਣੀ ਕਹਿ ਲਈਏ ਪਾਣੀ ਗੰਦੇ ਵਾਲੀ ਉਹ 'ਚ ਇੱਕ ਥੋੜ੍ਹਾ ਜਿਹਾ ਕੀੜਾ ਹੁੰਦਾ ਜਿੱਦਾਂ ਕਿ ਲੰਮਾ ਉਸ ਜੂਨ 'ਚ ਪਿਆ ਅਤੇ ਕਹਿੰਦੇ ਗੁਰੂ ਨਾਨਕ ਦੇਵ ਜੀ ਮਰਦਾਨਿਆਂ ਦਾ ਭਲਾ ਕਰ ਦਈਏ ਬੜਾ ਦੁੱਖ ਭੋਗ ਲਿਆ ਇਹਨੇ ਇੰਝ ਕਰ ਹੱਥ ਪਾ ਆ ਖਾਲੀ ਦੇ ਵਿੱਚ ਅਤੇ ਕੱਢ ਇੱਥੋਂ ਕੀੜੇ ਨੂੰ ਬਾਹਰ ਮਰਦਾਨੇ ਨੇ ਹੱਥ ਪਾਇਆ ਉਦੋਂ ਕੀੜਾ ਬਾਹਰ ਕੱਢਿਆ ਅਤੇ ਗੁਰੂ ਜੀ ਕਹਿੰਦੇ ਹੁਣ ਤੈਨੂੰ ਮੁਕਤ ਕਰਦੀ ਹੈ ਹਿੱਲਿਆ ਕਿ ਮਹਾਰਾਜ ਕਿਰਪਾ ਕਰਦੇ ਹੁਣ ਤਾਂ ਬਹੁਤ ਦੁੱਖ ਪਾ ਲਿਆ ਗੰਦਗੀ 'ਚ ਰਹਿੰਦਾ ਸੱਚੇ ਪਾਤਸ਼ਾਹ ਨੇ ਨਾਮ ਜਲ ਛੱਟਾ ਮਾਰਿਆ ਅਤੇ ਭਾਈ ਮੁਕਤ ਹੋ ਗਿਆ ਮਤਲਬ ਹੈ ਕਿ ਮੋਹ 'ਚ ਪੈ ਕੇ ਜੀ ਬੜੇ ਦੁੱਖ ਪਾਉਂਦਾ ਪਿਆਰਿਓ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਮਹਾਰਾਜ ਮੋਹ ਕੀ ਹੈ ਸੱਚੇ ਪਾਤਸ਼ਾਹ ਕਹਿੰਦੇ ਮੋਹ ਇੱਕ ਐਸੀ ਤੰਦ ਹੈ ਇੱਕ ਐਸੀ ਡੋਰ ਹੈ ਜਿਹੜੀ ਟੁੱਟਦੀ ਨਹੀਂ ਦੁਨਿਆਵੀ ਦੌੜ 'ਤੇ ਟੁੱਟ ਜਾਂਦੀ ਜੇ ਪਤੰਗ ਚੜ੍ਹਦੀ ਆਕਾਸ਼ ਵਿੱਚ ਆਕਾਸ਼ ਵਿੱਚ ਚੜ੍ਹਦੀ ਹੈ ਉਹਦਾ ਸੰਪਰਕ ਖਿਡਾਰੀ ਦੇ ਹੱਥ 'ਚ ਹੁੰਦਾ ਉਡਾਉਣ ਵਾਲੇ ਦੇ ਸੱਜੇ ਖੱਬੇ ਉੱਤੇ ਥੱਲੇ ਜਾਂਦੀ ਹੈ ਪਰ ਉਹਦਾ ਸੰਪਰਕ ਬਣਿਆ ਰਹਿੰਦਾ ਇੱਦਾਂ ਜਿਹੜਾ ਜੀਵ ਹੈ ਇਹ ਹੈ ਪਤੰਗ ਅਤੇ ਜਿਹੜਾ ਮੋਹ ਹੈ ਇਹ ਹੈ ਤੰਦ ਇਹ ਤੰਦ ਟੁੱਟਦੀ ਨਹੀਂ ਛੇਤੀ ਕੀਤੇ ਪਿਆਰਿਓ ਕੋਈ ਭਜਨ ਬੰਦਗੀ ਸਿਮਰਨ ਕਰੇ ਕੋਈ ਗੁਰੂ ਦੀ ਕਿਰਪਾ ਹੋ ਜਾਵੇ ਮੋਹ ਟੁੱਟ ਜਾਏ ਅਤੇ ਬੀਜੀ ਵੀ ਛੁੱਟ ਜਾਏ ਇਹ ਮੋਹ ਦੀ ਤੰਦ ਟੁੱਟਦੀ ਨਹੀਂ ਅਤੇ ਜੀ ਵਾਰ ਵਾਰ ਵਾਰ ਵਾਰ ਜੰਮੀ ਜਾਂਦਾ ਮੋਹ ਦੇ ਵਿੱਚ ਫਸਿਆ ਜਿਵੇਂ ਆਪਾਂ ਹੁਣ ਇੱਥੇ ਬੈਠੇ ਹਾਂ ਅਤੇ ਜਦੋਂ ਪਿਆਰੇ ਸਮਾਪਤੀ ਹੋਣੀ ਘਰ ਨੂੰ ਜਾਵਾਂਗੇ ਆਪੇ ਨੂੰ ਜਾਂ ਜਦੋਂ ਆਪਾਂ ਵਿਦੇਸ਼ ਆਪਣੇ ਦੇਸ਼ ਨੂੰ ਜਾਂਦੇ ਹਾਂ ਆਪਣੇ ਘਰ ਜਾਂਦੇ ਹਾਂ ਆਪਣੇ ਪਿੰਡ ਹੀ ਜਾਂਦੇ ਹਾਂ ਕਿਸੇ ਦੇ ਘਰ ਥੋੜ੍ਹਾ ਜਾ ਵੜਦੇ ਹਾਂ ਉਹ ਮੋਹ ਦੀ ਤੰਦ ਸਾਨੂੰ ਖਿੱਚ ਕੇ ਉੱਥੇ ਲੈ ਜਾਂਦੀ ਇਹ ਟੁੱਟਦੀ ਨਹੀਂ ਛੇਤੀ ਫਿਰ ਬੰਦਾ ਮਰਦਾ ਫਿਰ ਉੱਥੇ ਆਉਂਦਾ ਫਿਰ ਮਰਦਾ ਫਿਰ ਪਿਆਰੇ ਉੱਥੇ ਹੀ ਆਉਂਦਾ ਕਿਉਂਕਿ ਮੋਹ ਦੀ ਤੰਦ ਟੁੱਟੀ ਨਹੀਂ ਗੁਰੂ ਕਿਰਪਾ ਕਰ ਦੇਵੇ ਮੋਹ ਦੀ ਤੰਦ ਟੁੱਟ ਜਾਏ ਅਤੇ ਫਿਰ ਜੀਵ ਮੁਕਤ ਬੁੱਢੀ ਦੀ ਪਤੰਗ ਡੋਰ ਕੱਟੀ ਗਈ ਉੱਡ ਗਈ ਫਿਰ ਜਦੋਂ ਮਰਜੀ ਉਹ ਇੱਦਾਂ ਜਦੋਂ ਮੋਹ ਦੀ ਦੌਰ ਟੁੱਟ ਜਾਂਦੀ ਹੈ ਫਿਰ ਜੀਵ ਮੁਕਤ ਹੁੰਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਜੇ ਗੁਰੂ ਇਹ ਮਨੁੱਖਾ ਜਨਮ ਇਹਦੇ ਵਿੱਚ ਸਿਮਰਨ ਬੰਦਗੀ ਚੰਗੀ ਲੱਗ ਜਾਏ ਅਤੇ ਗੁਰੂ ਕਿਰਪਾ ਕਰਕੇ ਇਹਦੇ ਮਨ ਨੂੰ ਇਹਦੇ ਤਨ ਨੂੰ ਗੂੜੇ ਨਾਮ ਦੇ ਰੰਗ 'ਚ ਰੰਗ ਦਿੰਦਾ ਫਿਰ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਫਿਰ ਉਹ ਗੁਰੂ ਦੇ ਪਿਆਰੇ ਗੁਰੂ ਦੀ ਕਿਰਪਾ ਨਾਲ ਚੱਲੇ ਜਨਮ ਸਵਾਰ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹਨਾਂ ਗੁਰਮੁਖਾਂ ਨੇ ਫਿਰ ਗੁਰੂ ਦੀ ਕਿਰਪਾ ਨਾਲ ਜਨਮ ਨੂੰ ਸਵਾਰ ਲਿਆ ਵੱਖਰ ਸੱਚ ਲੈ ਵੱਖਰ ਕਹਿੰਦੇ ਸੌਦਾ ਸੱਚ ਦਾ ਸੌਦਾ ਲੈ ਕੇ ਅਤੇ ਫਿਰ ਦੁਨੀਆਂ ਤੋਂ ਜਾਂਦੇ ਨੇ ਈਹਾਂ ਖਾੜ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਇੱਥੋਂ ਨਾਮ ਸਿਮਰਨ ਬੰਦਗੀ ਸੇਵਾ ਦਾ ਲਾਹਾ ਲੈ ਕੇ ਜਾਂਦੇ ਫਿਰ ਅੱਗੇ ਜਾ ਕੇ ਸੁਖੀ ਵੱਸਦੇ ਨੇ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਤਿਗੁਰਾਂ ਦੇ ਸ਼ਬਦ ਦੇ ਦੁਆਰਾ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਗੁਰੂ ਦੇ ਭੈ ਵਿੱਚ ਰਹਿ ਕੇ ਪਤ ਪਾਏ ਦਰਬਾਰ ਵਾਹਿਗੁਰੂ ਦੇ ਦਰਬਾਰ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਹੈ ਜਿਹੜੇ ਗੁਰੂ ਦੇ ਭੈ ਵਿੱਚ ਰਹੇ ਪਰਮਾਤਮਾ ਦੇ ਭੈ ਵਿੱਚ ਰਹੇ ਉਹ ਫਿਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਦਰਬਾਰ ਦੇ ਵਿੱਚ ਸੁਖੀ ਰਹਿੰਦੇ ਨੇ ਉੱਥੇ ਇੱਜ਼ਤ ਮਿਲਦੀ ਹੈ ਰਹਾਉ ਵਿਸ਼ਰਾਮ ਦੇ ਕੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਹਨ ਮਨ ਤਨ ਸੱਚ ਸਲਾਹੇ ਜਿਨ੍ਹਾਂ ਨੇ ਮਨ ਦੇ ਵਿੱਚ ਅਤੇ ਤਨ ਦੇ ਸੱਚੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਮਨ ਕਰਕੇ ਤਨ ਕਰਕੇ ਵਾਹਿਗੁਰੂ ਦੀ ਸਿਫਤ ਪਰਮਾਤਮਾ ਦੀ ਸਿਫਤ ਤੋਂ ਸਲਾਹ ਕੀਤੀ ਹੈ ਸੱਚੇ ਮਨ ਭਾਇਆ ਫਿਰ ਉਹ ਵਾਹਿਗੁਰੂ ਦੇ ਪਿਆਰੇ ਸੱਚੇ ਪਰਮਾਤਮਾ ਦੇ ਮਨ 'ਚ ਭਾ ਜਾਂਦੇ ਨੇ ਵਾਹਿਗੁਰੂ ਨੂੰ ਚੰਗੇ ਲੱਗ ਜਾਂਦੇ ਨੇ ਉਹਨਾਂ ਦਾ ਮਨ ਵੀ ਤਨ ਵੀ ਪਵਿੱਤਰ ਹੁੰਦਾ ਸਤਸੰਗੀਓ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ
ਲਾਲ ਰੱਤਾਂ ਦਾ ਭਾਵ ਗੂੜੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਉਹਨਾਂ ਨੂੰ ਨਾਮ ਦੀ ਲਾਲੀ ਚੜ੍ਹ ਗਈ, ਉਹਨਾਂ ਦੇ ਚਿਹਰੇ ਐਨ ਲਾਲ ਅਤੇ ਖੁਸ਼ਹਾਲ ਅਤੇ ਆਨੰਦਿਤ ਰਹਿੰਦੇ ਨੇ। ਮਨ ਮਾਨੇ ਆ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਸ਼ਬਦ ਵਿੱਚ, ਗੁਰੂ ਦੇ ਸ਼ਬਦ ਵਿੱਚ ਮੰਨ ਗਿਆ। ਗੁਰਪੂਰਾ ਪਾਇਆ, ਪੂਰੇ ਗੁਰੂ ਦੀ ਕਿਰਪਾ ਨਾਲ ਉਹਨਾਂ ਫਿਰ ਪਰਮਾਤਮਾ ਨੂੰ ਪਾ ਲਿਆ, ਜਾਂ ਗੁਰਪੂਰਾ ਪਾਇਆ ਉਹਨਾਂ ਨੂੰ ਪੂਰਾ ਗੁਰੂ ਮਿਲ ਗਿਆ। ਗੁਰੂ ਦੀ ਕਿਰਪਾ ਨਾਲ ਫਿਰ ਉਹ ਨਾਮ ਦੇ ਰੰਗ ਵਿੱਚ ਰੰਗੇ ਗਏ। ਹੋ ਜੀਵਾ ਗੁਣ ਸਾਰ ਅੰਤਰ ਤੂੰ ਵਸੈ। ਬੇਨਤੀ ਕਰੀਏ ਹੇ ਵਾਹਿਗੁਰੂ, ਹੋ ਜੀਵਾਂ ਗੁਣ ਸਾਰ ਹੋਦ ਪਾਮੈ, ਤੇਰੇ ਗੁਣਾਂ ਨੂੰ ਗਾ ਗਾ ਕੇ ਅਤੇ ਜਿਉਂਦਾ ਹਾਂ, ਤੇਰੀ ਸਿਫਤ ਸਲਾਹ ਕਰ ਕਰਕੇ ਜਿਉਂਦਾ ਹਾਂ। ਰੱਬੀ ਰੂਹਾਂ, ਰੱਬ ਦੇ ਪਿਆਰੇ ਜਿਨ੍ਹਾਂ ਨੂੰ ਬਾਣੀ ਦੀ ਸਮਝ, ਸਹਿਜ ਪਾਠ ਕਰਦੇ ਨੇ ਰੋਜ਼, ਇੱਕ ਇੱਕ ਸ਼ਬਦ ਨੂੰ ਬੜੇ ਪਿਆਰ ਨਾਲ ਪੜ੍ਹਦੇ ਆ, ਅਤੇ ਆਪਾਂ ਰੋਜ਼ ਪੜ੍ਹਦੇ ਹਾਂ, ਜਦੋਂ ਦੋਹਰਾ ਪੜ੍ਹਦੇ ਨਾ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇ, ਸ਼ਬਦ ਕੀ ਬਾਣੀ। ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਗੁਰਬਾਣੀ ਵਿੱਚੋਂ, ਉਹਨੂੰ ਖੋਜ ਲਵੇ। ਸਹਿਜ ਪਾਠ ਕਰੋ, ਹਰੇਕ ਗੁਰਸਿੱਖ ਨੂੰ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਸਹਿਜ ਪਾਠ ਕਰਨਾ ਚਾਹੀਦਾ। ਸਵਾਲ ਕਰਦੀ ਸੰਗਤ, ਕਿੰਨੇ ਦਿਨ 'ਚ ਕਰਨਾ ਚਾਹੀਦਾ? ਭਾਈ ਸਹਿਜ ਦਰਸ਼ਨ ਦਾ ਸਹਿਜ ਸਹਿਜ ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਜਿਹੜਾ ਆਪਣਾ ਪਰਸਨਲ ਪਾਠ ਹੈ ਨਾ ਆਪਾਂ ਆਪ ਕਰਦੇ ਹਾਂ, ਉਹ ਸਹਿਜ ਪਾਠ ਨੂੰ ਆਪਾਂ ਸਤਸੰਗਿਓ ਭਾਵੇਂ ਰੋਜ਼ ਦਾ ਇੱਕ ਅੰਗ ਕਰੋ। ਸੋਚ ਸੋਚ ਕੇ, ਵਿਚਾਰ ਵਿਚਾਰ ਕੇ ਪੜ੍ਹੋ ਕੀ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਦਾ ਪਿਆਰਾ ਇੱਕ ਪੰਗਤੀ ਦੀ ਸਮਝ ਨਾ ਲੱਗੇ ਤਾਂ ਕਹਿੰਦਾ, ਪੰਜ ਦਿਨ ਬਾਬਾ ਜੀ ਮੈਂ ਉਸੇ ਪੰਗਤੀ ਨੂੰ ਸੋਚਦਾ ਰਿਹਾ, ਕਰਦਾ ਰਿਹਾ ਵਿਚਾਰੇ 'ਤੇ, ਡੂੰਘੀਆਂ ਚੁੱਭੀਆਂ ਮਾਰਦਾ ਰਿਹਾ, ਹੋਰ ਕੋਈ ਡੂੰਘਾ ਮੈਨੂੰ ਕੁਛ ਲੱਭ ਜੇ 'ਚੋਂ। ਮਤਲਬ ਇਹ ਨਹੀਂ ਬੰਦਿਸ਼ ਨਹੀਂ, ਸੱਤ ਦਿਨ 'ਚ ਪੰਜ ਦਿਨ 'ਚ ਹੀ ਭੋਗ ਪਾਉਣਾ ਨਹੀਂ ਭਾਈ। ਸਹਿਜ ਪਾਠ ਜਿਹੜਾ ਆਪਾਂ ਆਪਣਾ ਕਰਦੇ ਹਾਂ, ਸਾਲ 'ਚ ਪਾਓ, ਦੋ ਸਾਲ 'ਚ, ਚਾਰ ਸਾਲ 'ਚ ਪਾਓ, ਇੱਕ ਅੰਗ ਰੋਜ਼ ਦਾ ਕਰਾਂਗੇ, ਚਾਰ ਸਾਲ 'ਚ ਭੋਗ ਪੈ ਜਾਂਦਾ। ਕਿ ਇੱਕ ਅੰਗ ਨਹੀਂ ਕੀਤਾ ਜਾਂਦਾ ਆਪਣੇ ਤੋਂ, ਇੱਕ ਅੰਗ ਕਰਦੇ ਹਾਂ, ਸਾਨੂੰ ਟਾਈਮ ਕਿੰਨਾ ਲੱਗਦਾ ਸਤਸੰਗ, ਵੱਧ ਤੋਂ ਵੱਧ ਲੱਗੇਗਾ ਤਾਂ 10 ਮਿੰਟ ਲੱਗ ਜਾਣਗੇ। ਵੈਸੇ ਤਾਂ ਜਿਹੜਾ ਪਾਠੀ ਹੁੰਦਾ ਪਿਆਰੇ, ਉਹ 2 ਮਿੰਟ 'ਚ ਇੱਕ ਅੰਗ ਕਰ ਜਾਂਦਾ। ਸੋ ਇਸ ਲਈ 60 ਅੰਗ 2 ਘੰਟੇ 'ਚ ਆਪਾਂ ਅਖੰਡ ਪਾਠ ਸਾਹਿਬ ਦੇ ਕਰਦੇ ਹਾਂ, ਅਤੇ 60 ਘੰਟੇ ਸਾਸੀ 2 ਘੰਟੇ 'ਚ 60 ਅੰਗ, ਮਤਲਬ ਵੀ ਆਪਾਂ 2 ਮਿੰਟ 'ਚ ਇੱਕ ਅੰਗ ਕੀਤਾ। ਇਸ ਲਈ ਹਰੇਕ ਨੂੰ ਬਾਣੀ ਪਿਆਰ ਨਾਲ ਪੜ੍ਹਨੀ ਚਾਹੀਦੀ ਹੈ। ਅਤੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਦੇ 'ਚ ਕੁਝ ਐਸੇ ਸ਼ਬਦ ਬੇਨਤੀ ਦੇ, ਤਰਲੇ ਦੇ, ਉਹਨੂੰ ਨੋਟ ਕਰ ਲਓ ਕਿ ਆਹ ਸ਼ਬਦ ਮੇਰੇ ਮਨ ਨੂੰ ਛੂਹ ਰਿਹਾ, ਇਹ ਮੇਰੇ ਮਨ ਨੂੰ ਚੰਗਾ ਲੱਗ ਰਿਹਾ, ਮੈਨੂੰ ਆਨੰਦ ਆ ਰਿਹਾ, ਉਹਨੂੰ ਨੋਟ ਕਰ ਲਓ, ਉਹਨੂੰ ਜ਼ਬਾਨੀ ਯਾਦ ਕਰ ਲਓ ਅਤੇ ਬੇਨਤੀ ਕਰਿਆ ਕਰੋ ਵਾਹਿਗੁਰੂ ਅੱਗੇ, ਉਹ ਸ਼ਬਦ ਨੂੰ ਪੜ੍ਹ ਪੜ੍ਹ ਕੇ ਗੁਰੂ ਅੱਗੇ ਬੇਨਤੀਆਂ ਕਰੋ। ਗੁਰੂ ਕਿਰਪਾ ਕਰਦਾ ਸਤਸੰਗੀਓ। ਇੱਕ ਬੜਾ ਪਿਆਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ, ਉਹ ਪਾਠ ਹੈ ਸਤਸੰਗੀਓ, ਗੌੜੀ ਮਹੱਲਾ 5, 203 ਅੰਗ ਉੱਤੇ ਹੈ। ਉਹ ਸ਼ਬਦ ਥੋੜ੍ਹਾ ਜਿਹਾ ਮਹਿੰਗਾ ਹੈ, ਅਤੇ ਜੇ ਉਹਨੂੰ ਆਪਾਂ ਦਿਲ ਦੀ ਗਹਿਰਾਈ 'ਚ ਪੜ੍ਹਾਂਗੇ ਤਾਂ ਬਹੁਤ ਆਨੰਦ ਵਾਲਾ। ਉਹ 'ਚ ਉਹ ਸ਼ਬਦ ਹੈ ਗੌੜੀ ਮਹੱਲਾ 5, ਭੁਜ ਬਾਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੋ ਅੰਗੁਰੀਆ। ਇਹਦਾ ਅਰਥ ਬਣਦਾ, ਹੇ ਵਾਹਿਗੁਰੂ, ਹੇ ਪਰਮਾਤਮਾ, ਭੁਜ ਬਲ ਬੀਰ ਬ੍ਰਹਮ ਸੁਖ ਸਾਗਰ। ਭੁਜ ਬਲ ਦਾ ਅਰਥ ਹੁੰਦਾ ਬਹੁਤੀਆਂ ਤਕੜੀਆਂ ਬਾਹਾਂ ਵਾਲਾ, ਅਜਾਨ ਬਾਹੋ ਜਿਹਨੂੰ ਲਿਖਿਆ ਦਸ਼ਮੇਸ਼ ਪਿਤਾ ਜੀ ਨੇ ਜਾਪ ਸਾਹਿਬ 'ਚ, ਅਜਾਨ ਬਾਹੋ ਸਾਹਾਨ ਸਾਹੋ, ਅਜਾਨ ਬਾਹੋ ਦਾ ਭਾਵ ਵੱਡੀਆਂ ਮਜ਼ਬੂਤ ਬਾਹਾਂ ਵਾਲਾ ਵਾਹਿਗੁਰੂ। ਹੇ ਪਰਮਾਤਮਾ, ਭੁਜ ਬਲ ਬੀਰ, ਬੀਰ ਦਾ ਭਾਵ ਤਕੜਾ ਸੂਰਮਾ, ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਬ੍ਰਹਮ ਜਿਹੜਾ ਪਰਮਾਤਮਾ ਸੁੱਖਾਂ ਦਾ ਸਾਗਰ ਹੈ, ਗਰਤ ਪਰਤ ਗਹਿ ਲੇਹੋ ਅੰਗੁਰੀਆ। ਹੇ ਵਾਹਿਗੁਰੂ, ਅਸੀਂ ਗਰਤ ਗਿਰੇ ਹੋਏ ਹਾਂ, ਪਰਤ ਪੈ ਗਏ ਹਾਂ ਟੋਏ ਦੇ ਵਿੱਚ, ਮੋਹ ਦੇ ਟੋਏ 'ਚ, ਸੰਸਾਰ ਰੂਪੀ ਟੋਏ 'ਚ ਡਿੱਗ ਪਏ। ਮਹਾਰਾਜ ਕਿਰਪਾ ਕਰ, ਸਾਨੂੰ ਆਪਣੀ ਬਾਂਹ ਫੜਾ, ਕੱਢ ਲਾ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੋ ਅੰਗੁਰੀਆ। ਅੰਗੁਰੀਆ ਦਾ ਪਾਵ ਉਂਗਲੀ ਤੋਂ ਫੜ ਕੇ ਮਾਰੇ, ਸਾਨੂੰ ਬਾਹਰ ਕੱਢ ਲਾ। ਜਿਵੇਂ ਕੋਈ ਬੰਦਾ ਡੇ ਪੇ ਕਹਿੰਦਾ ਮੈਨੂੰ ਬਾਹਰ ਕੱਢ, ਫਿਰ ਉਹਨੂੰ ਖਿੱਚੀਦਾ ਆਪਾਂ, ਸਾਸੀ ਫੜ ਕੇ ਖਿੱਚ ਲੈਂਦੇ ਹਾਂ। ਇੱਦਾਂ ਵਾਹਿਗੁਰੂ ਕਿਰਪਾ ਕਰ, ਗਰਤ ਪਰਤ ਗਹਿ ਲੇਹੋ ਅੰਗੁਰੀਆ।
ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਿਤਰੀਆ ਚਰਨ ਕਮਲ ਹਿਰਦੇ ਗਹਿ ਨਾਨਕ ਭੈ ਸਾਗਰ ਸੰਤ ਪਾਰ ਉਤਰੀਆ। ਹੇ ਵਾਹਿਗੁਰੂ, ਸਰਵਣ ਨਾ ਸੁਰਤ, ਨਾ ਤਾਂ ਮੇਰੇ ਕੰਨ ਇਹ ਭਗਤੀ ਵਾਲੇ ਨੇ, ਭਗਤੀ ਵੱਲ ਜੁੜਦੇ ਹੀ ਨਹੀਂ, ਨਾ ਮੇਰੀ ਉੱਧਰ ਸੁਰਤ ਹੀ ਜਾਂਦੀ ਹੈ। ਸਰਵਣ ਨਾ ਸੁਰਤ ਨੈਣ ਸੁੰਦਰ ਨਹੀਂ, ਮੇਰੀਆਂ ਅੱਖਾਂ ਵੀ ਸੋਹਣੀਆਂ ਨਹੀਂ, ਭਾਵ ਕਿ ਅੱਖਾਂ ਨਾਲ ਪਰ ਰੂਪ ਤੱਕਦਾ, ਗਲਤ ਬੰਨੇ ਵੇਖਦਾ ਮੈਂ, ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਵੀ ਨਹੀਂ ਕਰਦਾ, ਕਿਰਪਾ ਕਰ ਦਿਓ ਮੇਰੇ 'ਤੇ। ਮਤਲਬ ਕਿ ਬਾਣੀ ਪੜ੍ਹਦੇ ਹਾਂ, ਕੁਝ ਐਸੇ ਸ਼ਬਦ ਜਿਹੜੇ ਸਾਡੇ ਦਿਲ ਨੂੰ ਲੱਗਦੇ ਨੇ ਉਹ ਨੋਟ ਕਰ ਲਓ, ਉਹਨਾਂ ਨੂੰ ਜ਼ੁਬਾਨੀ ਯਾਦ ਕਰ ਲਓ, ਗੁਰੂ ਕਿਰਪਾ ਕਰਦੇ ਨੇ। ਹਰ ਰੋਜ਼ ਕੋਈ 30-25 ਸ਼ਬਦ, 30 ਸ਼ਬਦ ਹਰ ਰੋਜ਼ ਬੇਨਤੀ ਦੇ, ਨਿਤਨੇਮ ਦੇ ਨਾਲ ਕਰੀਦੇ, ਕਈ ਗੁਰੂ ਦੇ ਪਿਆਰੇ ਮਿਲਦੇ, ਜਿਹੜਾ ਸ਼ਬਦ ਕਹਿੰਦੇ ਸਾਡੇ ਮਨ ਨੂੰ ਛੂਹ ਜਾਏ, ਨੋਟ ਕਰ ਲੈਂਦੇ ਉਹਨੂੰ, ਜ਼ੁਬਾਨੀ ਯਾਦ ਕਰਕੇ ਨਿਤਨੇਮ ਦੇ 'ਚ ਉਹਨੂੰ ਰੱਖ ਲਈਦਾ, ਰੋਜ਼ ਨਿਤਨੇਮ ਕਰੋ ਉਹਦਾ। ਗੁਰੂ ਚਰਨਾਂ 'ਚ ਆਉਂਦੇ ਹੋ, ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਦੇ ਹੋ, ਅਤੇ ਸਤਸੰਗੀਓ ਕੁਛ ਸ਼ਬਦ ਨੇ ਜਿਹੜੇ ਆਪਾਂ ਬੇਨਤੀ ਦੇ ਸ਼ਬਦ ਮਹਾਰਾਜ ਦੇ ਚਰਨਾਂ 'ਚ ਗਾ ਸਕਦੇ ਹਾਂ। ਬਿਲਾਵਲ ਮਹੱਲਾ ਪੰਜਵਾਂ, ਤੁਮ ਸਮਰਥਾ ਕਾਰਨ ਕਰਨ, ਟਾਕਣ ਢਾ ਗੋਬਿੰਦ ਗੁਰ ਮੇਰੇ, ਮੋਹੇ ਅਪਰਾਧੀ ਚਰਨ ਸਰਨ। ਇਹ ਸੱਚੇ ਪਾਤਸ਼ਾਹ ਮੈਂ ਗੁਨਾਹਗਾਰ ਤੁਹਾਡੀ ਸਰਨ 'ਚ ਆਇਆ, ਮਾਰੇ ਮੇਰੇ ਪੜਦੇ ਟੱਕ ਲਓ। ਇਹ ਪਵਿੱਤਰ ਸ਼ਬਦ 828 ਅੰਗ 'ਤੇ ਪਿਆਰਿਓ, ਇਹਨੂੰ ਪਿਆਰ ਨਾਲ ਚੇਤੇ ਕਰੋ ਅਤੇ ਬੇਨਤੀ ਕਰੋ ਗੁਰੂ ਅੱਗੇ ਜਦੋਂ ਮੱਥਾ ਟੇਕਦੇ ਹਾਂ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਤਨਾਸਰੀ ਰਾਗ ਵਿੱਚ 685 ਅੰਗ ਉੱਤੇ, ਹਰ ਚਰਨ ਸਰਨ ਗੋਬਿੰਦ ਦੁੱਖ ਭੰਜਨਾ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਤਾਰੋ, ਕਿਰਪਾ ਕਰ ਤਾਰੋ, ਭੁਜਾ ਗਏ ਕੂਬ 'ਤੇ ਕੱਢ ਲਿਓ, ਮੇਰੀ ਬਾਂਹ ਤੋਂ ਫੜ ਕੇ ਮੈਨੂੰ ਮਹਾਰਾਜ ਸੰਸਾਰ ਦੇ ਖੂਹ 'ਚੋਂ ਕੱਢ ਲਓ। ਬੜੇ ਸ਼ਬਦ ਨੇ ਐਸੇ ਬੇਨਤੀ ਦੇ ਸਤਸੰਗੀਓ, ਗੁਰੂ ਅੱਗੇ ਤਰਲਾ ਲਓ, ਗੁਰੂ ਅੱਗੇ ਬੇਨਤੀ ਕਰੋ, ਕਿਤੇ ਨਾ ਕਿਤੇ ਬੇਨਤੀ ਸੁਣੇਗਾ, ਸਾਨੂੰ ਕੱਢ ਲਏਗਾ ਸੰਸਾਰ 'ਚੋਂ। ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਹੋ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੈ, ਮੈਂ ਮਹਾਰਾਜ ਤੁਹਾਡੇ ਗੁਣ ਗਾ ਗਾ ਕੇ ਅਤੇ ਜ਼ਿੰਦਗੀ ਬਤੀਤ ਕਰਦਾ, ਅੰਤਰ ਤੂੰ ਵਸੈ, ਅਤੇ ਵਾਹਿਗੁਰੂ ਕਿਰਪਾ ਕਰਕੇ ਮੇਰੇ ਅੰਦਰ ਤੂੰ ਵਸ ਜਾਏ, ਮੇਰੇ ਅੰਦਰ ਵੱਸਦਾ ਤੂੰ ਪਰ ਪ੍ਰਗਟ ਨਹੀਂ ਹੋ ਰਿਹਾ, ਮੇਰੇ ਕਿਰਪਾ ਕਰ ਮੇਰੇ ਹਿਰਦੇ 'ਚ ਵੱਸ ਜਾ, ਵੱਸ ਮੇਰੇ ਪਿਆਰਿਆ, ਵੱਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵੱਸ ਜੀਓ, ਕਿਰਪਾ ਕਰਕੇ ਮੇਰੇ ਮਨ 'ਚ ਵੱਸ ਜਾਓ। ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੈ, ਹੇ ਵਾਹਿਗੁਰੂ ਤੂੰ ਵਸੇ ਮਨ ਮਾਹੇ, ਜੇ ਤੂੰ ਮਨ ਦੇ 'ਚ ਵੱਸ ਜਾਏ, ਸਹਿਜੇ ਰਸ ਰਸੇ, ਅਤੇ ਮੇਰਾ ਜਿਹੜਾ ਮਨ ਸਹਿਜੇ ਹੀ ਸੁਭਾਵਕ ਹੀ ਤੁਹਾਡੇ ਰਸ ਵਿੱਚ ਰਸ ਜਾਏ, ਤੁਹਾਡੇ ਨਾਮ ਦਾ ਆਨੰਦ ਲਏ, ਤੁਹਾਡਾ ਤੁਹਾਡੀ ਬਾਣੀ ਨੂੰ ਪਿਆਰ ਨਾਲ ਪੜ੍ਹੇ, ਰਸਾ ਰਸਾ ਕੇ ਆਨੰਦ ਲੈ ਕੇ ਪੜ੍ਹੇ, ਆਨੰਦ ਲੈ ਕੇ। ਮੂਰਖ ਮਨ ਸਮਝਾਏ ਆਖੋ ਕੇਤੜਾ, ਪਰ ਮਨ ਬੜਾ ਮੂਰਖ ਹੈ, ਛੇਤੀ ਸਮਝਦਾ ਹੀ ਨਹੀਂ ਪਿਆਰਿਓ। ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਨੂੰ ਸੁਣਾਈ ਜਾਓ, ਜਿੰਨਾ ਮਰਜ਼ੀ ਇਹਨੂੰ ਸਮਝਾਈ ਜਾਓ, ਸਮਝਦਾ ਹੀ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਲਿਖਿਆ ਬੜਾ ਪਿਆਰਾ ਬਚਨ ਸੋਰਠ ਰਾਗਣੀ ਦੇ ਵਿੱਚ, ਅਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਸਵਾਨ ਪੂਛ ਜਿਉਂ ਭਿਓ ਨਾ ਸੋਧੋ, ਬਹੁਤ ਯਤਨ ਮੈਂ ਕੀਨੂੰ, ਜਦੋਂ ਮਨ ਭੱਜੇ ਵਾਰ ਵਾਰ, ਟਿਕਦਾ ਹੀ ਨਹੀਂ ਮਨ, ਉਦੋਂ ਮਨ ਨੂੰ ਲਾਂਤ ਪਾਵੇ, ਕਹਿੰਦੇ ਕੁੱਤੇ ਦੀ ਪੂਛ ਵਰਗਾ ਤੂੰ, ਸਵਾਨ ਪੂਛ, ਸਵਾਨ ਕਹਿੰਦੇ ਕੁੱਤਾ, ਸਵਾਨ ਪੂਛ ਜਿਉਂ ਭਿਓ ਨਾ ਸੋਧੋ। ਕਹਿੰਦੇ ਨੇ ਸਿਆਣੇ ਤੋਂ ਸੁਣੀ ਦਾ, ਨਿੱਕੇ ਹੁੰਦੇ ਸੁਣਦੇ ਆਏ ਹਾਂ ਕਿ ਕੁੱਤੇ ਦੀ ਪੂਛ 12 ਸਾਲ ਕਹਿੰਦੀ ਬੰਜਲੀ 'ਚ ਪਾ ਛੱਡੀ, ਕੱਢੀ ਫਿਰ ਉੱਥੇ ਹੀ, ਮਤਲਬ ਪੈਵ ਦੇ 'ਚ ਪਾ ਕੇ ਪੂਛ ਬੰਨ੍ਹ ਛੱਡੀ 12 ਸਾਲ, ਸ਼ਾਇਦ ਸਿੱਧੀ ਹੋ ਜਾਏ, ਜੋ ਪੈਵ ਕੱਢਿਆ ਵਿੱਚੋਂ ਫਿਰ ਪੂਛ ਉੱਥੇ ਹੀ। ਇੱਦਾਂ ਹੀ ਸਾਡਾ ਮਨ, ਗੁਰੂ ਤੇਗ ਬਹਾਦਰ ਜੀ ਕਹਿੰਦੇ ਯਾਰ, ਸਵਾਨ ਪੂਛ ਜੋ ਭਿਓ ਨਾ ਸੋਧੋ, ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਇਹੋ ਸਾਡੇ ਮਨ ਦੀ ਹਾਲਤ ਹੈ। ਸਵਾਨ ਪੂਛ ਜੋ ਭਿਓ ਨਾ ਸੋਧੋ, ਬਹੁਤ ਯਤਨ ਮੈਂ ਕੀਨੂੰ, ਸੱਚੇ ਪਾਤਸ਼ਾਹ ਮੈਂ ਬੜੇ ਯਤਨ ਕੀਤੇ ਮਨ ਸੁਧਰ ਜਾਏ, ਕਿਤੇ ਮਨ ਟਿਕ ਜਾਏ, ਕਿਤੇ ਮਨ ਬੈਠ ਜਾਏ ਆਰਾਮ ਨਾਲ, ਟਿਕਦੇ ਨਹੀਂ ਸੱਚੇ ਪਾਤਸ਼ਾਹ। ਅਤੇ ਕਿਰਪਾ ਕਰੋ ਹੇ ਅਕਾਲ ਪੁਰਖ ਵਾਹਿਗੁਰੂ, ਅਗਲਾ ਸ਼ਬਦ ਬੜਾ ਪਿਆਰ ਦਾ ਬੇਨਤੀ ਦਾ, ਅਗਲੀ ਪੰਕਤੀ, ਸਵਾਨ ਪੂਛ ਜਿਉਂ ਭਿਓ ਨਾ ਸੋਧੋ, ਬਹੁਤ ਯਤਨ ਮੈਂ ਕੀਨੂੰ, ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ, ਸੱਚੇ ਪਾਤਸ਼ਾਹ ਮਾੜਾ ਹਾਂ ਚੰਗਾ ਤੁਹਾਡਾ ਨਾਮ ਜਪਦਾ ਹਾਂ, ਮੇਰੀ ਲਾਜ ਰੱਖ ਲਓ ਸੱਚੇ ਪਾਤਸ਼ਾਹ। ਬੜੇ ਬੇਨਤੀ ਦੇ ਸ਼ਬਦ ਪਿਆਰਿਓ, ਉਹਨਾਂ ਨੂੰ ਨੋਟ ਕਰ ਲਓ, ਸਹਿਜ ਪਾਠ ਕਰਿਆ ਕਰੋ, ਅਤੇ ਕਰਦਿਆਂ ਕਰਦਿਆਂ ਜਿਹੜਾ ਜਿਹੜਾ ਸ਼ਬਦ ਮਨ ਨੂੰ ਲੱਗੇ ਉਹਨੂੰ ਪਿਆਰ ਨਾਲ ਨੋਟ ਕਰੋ, ਅਤੇ ਰੋਜ਼ ਨਿਤਨੇਮ ਦੇ 'ਚ ਉਹਨੂੰ ਕਰ ਲਓ,
ਗੁਰੂ ਕਿਰਪਾ ਕਰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਮੂਰਖ ਮਨ ਸਮਝਾਏ ਆਖੋ ਕੇਤੜਾ, ਇਹ ਮਨ ਬੜਾ ਮੂਰਖ ਹੈ, ਇਹਨੂੰ ਕੀ ਕਹਿ ਕੇ ਸਮਝਾਵਾਂ, ਸਮਝਦਾ ਹੀ ਨਹੀਂ, ਪੁੱਠੇ ਬਣੇ ਜਾਂਦਾ, ਉਲਟ ਬਣੇ ਜਾਂਦਾ ਏ ਮਨ। ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਗੁਰੂ ਵਾਲਾ ਬਣ ਕੇ ਗੁਰਮੁਖ ਬਣ ਕੇ ਹਰ ਗੁਣ ਗਾਏ, ਜੇ ਗੁਰੂ ਦੇ ਗੁਣ ਗਾਉਂਦਾ ਰਹੇ, ਵਾਹਿਗੁਰੂ ਦੇ ਗੁਣ ਗਾਉਂਦਾ ਰਹੇ ਇਹ ਮਨ, ਰੰਗ ਰੰਗੇਤੜਾ ਫਿਰ ਗੂੜੇ ਰੰਗ ਵਿੱਚ ਭਗਤੀ ਦੇ ਨਾਮ ਦੇ ਬਾਣੀ ਦੇ ਰੰਗ ਵਿੱਚ ਰੰਗਿਆ ਜਾਂਦਾ ਮਨ। ਇਹ ਨਿਤ ਨਿਤ ਹਿਰਦੇ ਸੰਭਾਲ ਪ੍ਰੀਤਮੇ ਆਪਣਾ, ਇਹ ਭਾਈ ਨਿਤ ਨਿਤ ਹੀ ਹਿਰਦੇ ਵਿੱਚ ਆਪਣੇ ਮਾਲਕ ਨੂੰ ਯਾਦ ਕਰਿਆ ਕਰ, ਪਰਮਾਤਮਾ ਨੂੰ ਚੇਤੇ ਕਰਿਆ ਕਰ, ਵਾਹਿਗੁਰੂ ਨੂੰ ਯਾਦ ਕਰਿਆ ਕਰ। ਜਿਵੇਂ ਸਾਡੇ ਨੇੜੇ ਦੇ ਸਰੀਰ ਨੇ ਜਿਹੜੇ, ਉਹਨਾਂ ਨੂੰ ਆਪਾਂ ਚੇਤੇ ਕਰਦੇ ਰਹਿੰਦੇ ਹਾਂ, ਧੀਆਂ ਪੁੱਤਰਾਂ ਨੂੰ, ਬੱਚਿਆਂ ਨੂੰ, ਮਾਵਾਂ ਬੈਠੀਆਂ ਪੰਜਾਬ ਵਿੱਚ ਇੱਥੇ ਯਾਦ ਕਰਦੀਆਂ ਨੇ। ਕੋਈ ਫੋਨ ਲਾਏਗਾ, ਯਾਰ ਦੋਸਤ ਕਿਵੇਂ ਆ, ਕੀ ਕਰਦੇ ਹੋ, ਕਈ ਕੁਛ ਪਿਤਾ ਫੋਨ ਲਾਏਗਾ, ਸੁੱਖ ਸਾਂ ਦਾਦਕ ਪੁੱਛੇਗਾ, ਮਾਂ ਫੋਨ ਲੈ ਗਈ, ਪੁੱਤ ਅੱਜ ਕੀ ਖਾਧਾ, ਅੱਜ ਕੀ ਬਣਾਇਆ ਸੀ। ਜਿਵੇਂ ਇੱਕ ਮਾਂ ਬੱਚਿਆਂ ਨੂੰ ਚੇਤੇ ਕਰਦੀ ਹੈ ਨਾ, ਇੱਕ ਮਾਂ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁਬਾਰ ਕਰਾਖੀ ਅਲੇ, ਬਾਣੀ 'ਚ ਲਿਖੇ ਮਾਰੇ ਨੇ। ਕਹਿੰਦੇ ਜਿਹੜੀ ਮਾਂ ਨੇ ਨਾ ਸਤਸੰਗੀ, ਉਹ ਬਾਲਕ ਪਾਲਣ ਪੌਡੀ ਅਲੇ, ਬੱਚੇ ਨੂੰ ਪਾਇਆ ਹੋਇਆ ਪੰਗੂੜੇ ਦੇ ਵਿੱਚ, ਕੰਮ ਕਾਰ ਕਰੀ ਜਾਂਦੀ ਅੰਦਰ ਬਾਹਰ, ਧਿਆਨ ਉਹਦਾ ਬੱਚੇ 'ਚ, ਉਹਨੂੰ ਗਰਮੀ ਨਾ ਲੱਗਦੀ ਹੋਵੇ, ਉਹਨੂੰ ਭੁੱਖ ਨਾ ਲੱਗਦੀ ਹੋਵੇ, ਬੱਚਾ ਸੁੱਤਾ ਪਿਆ ਅਤੇ ਮਾਂ ਨੇ ਉਹਨੂੰ ਉਠਾ ਲਿਆ। ਕਹਿੰਦੇ ਮਾਂ ਇਹ ਸੁੱਤਾ ਪਿਆ ਸੀ, ਕਿਉਂ ਉਠਾ ਲਿਆ? ਕਹਿੰਦੀ ਇਹਨੂੰ ਭੁੱਖ ਲੱਗੀ ਹੈ। ਅਤੇ ਇਹਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦੀ ਮੈਨੂੰ ਲੱਗ ਗਿਆ ਪਤਾ, ਇਹਨੂੰ ਭੁੱਖ ਲੱਗੀ ਹੈ। ਮਤਲਬ ਹੈ ਕਿ ਜਿਵੇਂ ਮਾਂ ਦਾ ਧਿਆਨ ਰਹਿੰਦਾ ਨਾ ਬੱਚੇ 'ਚ, ਇੱਦਾਂ ਹੀ ਪਰਮਾਤਮਾ ਸਾਨੂੰ ਯਾਦ ਰਵੇ ਅੱਠੇ ਪੈਰ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨਿੱਤ ਨਿੱਤ ਹਿਰਦੈ ਸੰਭਾਲ ਪ੍ਰੀਤਮੇ ਆਪਣਾ, ਨਿੱਤ ਨਿੱਤ ਆਪਣੇ ਮਾਲਕ ਨੂੰ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਜਿਵੇਂ ਇੱਕ ਮਾਂ ਬੱਚੇ ਨੂੰ ਯਾਦ ਕਰਦੀ ਹੈ, ਗਾਂ ਆਪਣੇ ਵਛੜੇ ਨੂੰ ਯਾਦ ਕਰਦੀ ਹੈ। ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ, ਜਦੋਂ ਤੂੰ ਦੁਨੀਆਂ ਤੋਂ ਜਾਏਗਾ ਨਾ, ਗੁਣ ਜਿਹੜੇ ਗਾਏ ਨੇ ਵਾਹਿਗੁਰੂ ਦੇ ਤੇਰੇ ਨਾਲ ਜਾਣਗੇ। ਜੇ ਚੱਲੇ ਗੁਣ ਨਾਲ, ਜੇਕਰ ਜਿਹੜੇ ਗੁਣ ਗਾਏ ਨੇ ਤੂੰ, ਉਹ ਤੇਰੇ ਨਾਲ ਜਾਣਗੇ ਪਰਲੋਕ ਨੂੰ। ਦੁੱਖ ਨਾਹੀ ਦੁੱਖ ਸੰਤਾਪਣਾ, ਕੋਈ ਵੀ ਦੁੱਖ ਨਹੀਂ ਲੱਗੇਗਾ ਤੈਨੂੰ, ਜਮਾਂ ਦਾ ਦੁੱਖ, ਰਸਤੇ ਦਾ ਦੁੱਖ ਨਹੀਂ ਲੱਗੇਗਾ, ਸੰਤਾਪਣਾ ਨਹੀਂ ਤਪੇਗਾ, ਨਹੀਂ ਦੁਖੀ ਹੋਏਗਾ। ਜੇਕਰ ਤੂੰ ਪਰਮਾਤਮਾ ਦੇ ਗੁਣ ਗਾ ਗਾ ਕੇ ਇਹ ਖਜ਼ਾਨਾ ਨਾਲ ਲੈ ਕੇ ਜਾਏਗਾ। ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਜਿਹੜਾ ਮਨਮੁਖ ਜੀਵਨ ਭਰਮ ਵਿੱਚ ਭੁੱਲਿਆ ਹੋਇਆ, ਭਰਮ ਵਿੱਚ, ਅਤੇ ਗੁਰੂ ਜੀ ਫਰਮਾਨ ਕਰਦੇ ਨੇ ਨਾ ਅਤੇ ਸਰੰਗ ਹੈ, ਉਹਦੇ ਅੰਦਰ ਪਿਆਰ ਨਹੀਂ ਹੁੰਦਾ। ਮਨ ਦੇ ਪਿੱਛੇ ਲੱਗਾ ਬੰਦਾ ਉਹ ਭਰਮ ਵਿੱਚ ਭੁੱਲਿਆ ਫਿਰਦਾ, ਉਹਦੇ ਅੰਦਰ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ। ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ, ਮਰਸੀ ਦਾ ਅਰਥ ਮਰਦਾ ਹੈ, ਹੋਏ ਦਾ ਪਾਉ ਹੋ ਕੇ, ਵਡਾਣਾ ਦਾ ਅਰਥ ਬਗਾਨਾ, ਉਹ ਬਗਾਨਾ ਹੋ ਕੇ ਮਰਦਾ, ਮਤਲਬ ਪਰਮਾਤਮਾ ਤੋਂ ਵਿਛੜ ਕੇ ਹੋਰ ਹੋਰ ਦੇ ਨਾਲ ਜੁੜ ਗਿਆ, ਆਪਣੇ ਛੱਡ ਕੇ ਮਾਂ ਬਾਪ ਨੂੰ ਹੋਰਨਾਂ ਦੀ ਸੇਵਾ ਕਰੀ ਜਾਂਦਾ, ਆਪਣੇ ਮਾਂ ਬਾਪ ਨੂੰ ਪੁੱਛਣਾ ਨਹੀਂ, ਦੂਜਿਆਂ ਦੀ ਸੇਵਾ ਕਰਦਾ। ਬਾਪੂ ਨੇ ਆਵਾਜ਼ ਮਾਰੀ, ਪੋਤਰਾ ਬਾਹਰ ਨੂੰ ਜਾਣ ਲੱਗਾ ਸੀ, ਨੌਜਵਾਨ ਤਿਆਰ ਬਰ ਤਿਆਰ ਹੋ ਕੇ ਦਮਾਲਾ ਸਿਰ 'ਤੇ ਸਜਾ ਕੇ, ਪੁੱਤ ਮੈਨੂੰ ਪਿਆਸ ਲੱਗੀ, ਮੈਂ ਬੜੇ ਚਿਰ ਦਾ ਆਵਾਜ਼ਾਂ ਮਾਰਦਾ ਸੀ ਅਤੇ ਮੈਨੂੰ ਪਾਣੀ ਨਹੀਂ ਦਿੱਤਾ ਕਿਸੇ ਨੇ। ਬਾਪੂ ਜਦੋਂ ਉਹ ਲੰਘਣ ਲੱਗਦੇ ਬਾਹਰ ਨੂੰ, ਤੂੰ ਨੋਕਾ ਟੋਕੀ ਉਦੋਂ ਕਰਦਾ, ਉਦੋਂ ਤੂੰ ਆਵਾਜ਼ਾਂ ਮਾਰਨ ਲੱਗ ਪੈਣਾ, ਤੇਰਾ ਸੁਭਾਅ ਬਣ ਗਿਆ। ਨਹੀਂ ਪੁੱਤ, ਮੈਨੂੰ ਪਿਆਸ ਬੜੇ ਚਿਰ ਦੀ ਲੱਗੀ ਹੈ, ਮੈਂ ਆਵਾਜ਼ਾਂ ਮਾਰਨੇ ਨਾ ਤੇਰੀ ਮਾਂ ਨੇ ਸੁਣੀ ਹੈ, ਨਾ ਕਿਸੇ ਨੇ ਸੁਣੀ ਹੈ, ਹੁਣ ਤੂੰ ਆਇਆ ਸਾਹਮਣੇ ਪਾਣੀ ਦੇ ਜਾ। ਨਹੀਂ ਬਾਪੂ, ਮੇਰਾ ਟਾਈਮ ਨਹੀਂ ਗਾ, ਬਾਹਰ ਮੇਰੇ ਨਾਲ ਦੇ ਖਲੋਤੇ ਨੇ। ਕਹਿੰਦੇ ਚੱਲਿਆ ਪੁੱਤ, ਬਾਪੂ ਛਬੀਲ ਲੱਗੀ ਬਾਹਰ, ਛਬੀਲ 'ਤੇ ਸੇਵਾ ਕਰਨੀ, ਸਵੇਰ ਤੋਂ ਸ਼ਾਮ ਤੱਕ ਸੇਵਾ ਕੀਤੀ, ਬਾਪੂ ਭੁੱਖਾ ਘਰ ਪਿਆਸਾ, ਉਹ ਸੇਵਾ ਕੀ ਕਹਿੰਦੀ ਪਿਆਰਿਓ, ਉਹਦੇ ਪਾਪ ਲੱਗਦਾ ਪਾਪ, ਘਰ 'ਚ ਪਸ਼ੂ ਬੱਧੇ ਨੇ ਭੁੱਖੇ, ਪਸ਼ੂ ਬੱਧੇ ਨੇ ਪਿਆਸੇ, ਅਤੇ ਮੇਲਿਆਂ 'ਤੇ ਤੁਰੇ ਫਰੀਏ, ਸੇਵਾ ਨੂੰ ਤੁਰ ਪਈ ਹੈ, ਅੰਮ੍ਰਿਤਸਰ ਚੁਪਹਿਰਾ ਕੱਟਣ ਚੱਲੇ ਹਾਂ ਜੀ, ਘਰ 'ਚ ਮਾਂ ਭੁੱਖੀ ਹੈ, ਬਾਪ ਵਿਚਾਰਾ ਦੁਖੀ ਹੈ, ਹੋਰ ਬੜਾ ਦੁੱਖ ਦੀ ਗੱਲ ਪਿਆਰਿਓ। ਗੁਰੂ ਦੀ ਜੂਰੀ 'ਚ ਕਹਿੰਦਾ, ਮੈਂ ਵੇਖੀਆਂ ਚੀਜ਼ਾਂ, ਅੱਜ ਕੱਲ੍ਹ ਟਰੈਂਡ ਬਣ ਗਿਆ, ਪੈਸੇ ਚਾਰ ਕੋਲ ਆ ਗਏ, ਗਾਹ ਬਾਹਰ ਜਾ ਕੇ ਹੋਟਲਾਂ 'ਤੇ ਮਹਿੰਗੇ ਥਾਂ 'ਤੇ ਖਾਣੇ, ਮਾਂ ਬਾਪ ਘਰ ਭੁੱਖਾ ਬੈਠਾ, ਉਹਨੂੰ ਪੁੱਛਣਾ ਕਿ ਖਾ ਪੀ ਕੇ ਆ ਗਏ, ਕਮਰੇ 'ਚ ਵੜ ਜਾਓ ਆਪਣਿਆਂ 'ਚ, ਉਹ ਬੁੱਢੇ ਮਾਂ ਬਾਪ ਵਿਚਾਰੇ ਆਪ ਹੱਥ ਸਾੜਨ ਜਾਂ ਕੁਛ ਕਰਨ, ਇਹ ਕਦ ਕੀ ਹੈ ਪਿਆਰਿਓ, ਕਾਹਦੀ ਜ਼ਿੰਦਗੀ ਹੈ, ਪਾਪ ਹੈ। ਸੱਚੇ ਪਾਤਸ਼ਾਹ ਮਿਹਰ ਕਰਨ,
ਇਸ ਲਈ ਗੁਰੂ ਮਹਾਰਾਜ ਦੀ ਸੇਵਾ ਵੀ ਕਰਨੀ ਹੈ, ਨਾਲ ਮਾਤਾ ਪਿਤਾ ਦੀ ਸੇਵਾ ਵੀ ਸਭ ਤੋਂ ਵੱਡੀ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ ਲਿਖਿਆ ਮਹਾਰਾਜ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐਸੀ ਹਾਲਤ ਬਣੀ, ਬਗਾਨੇ ਹੋ ਕੇ ਮਰੇ, ਬਗਾਨੇ ਹੋ ਕੇ ਆਪਣਾ ਮਾਤਾ ਪਿਤਾ ਵਾਹਿਗੁਰੂ ਗੁਰੂ ਛੱਡ ਦਿੱਤਾ ਅਤੇ ਹੋਰਨਾਂ ਥਾਂ 'ਤੇ ਸੇਵਾ ਕਰਨ ਜਾਂਦਾ, ਮੜੀਆਂ ਮੱਟਾਂ 'ਤੇ। ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ, ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਉਹਦੇ ਫਰਕ ਹੈ, ਗੁਰੂ ਨਾਲੋਂ ਪਰਮਾਤਮਾ ਨਾਲੋਂ ਫਰਕ ਹੈ, ਹੋਰ ਬਣੇ ਤੁਰਿਆ ਫਿਰਦਾ।

ਘਰ ਅਸਲੀ ਜਿੱਥੇ ਅਸੀਂ ਜਾਣਾ ਨਾ ਉਸ ਘਰ ਦਾ ਚੇਤਾ ਹੀ ਨਹੀਂ ਸਾਨੂੰ। ਮੈਨੂੰ ਯਾਦ ਹੈ ਪਿਆਰਿਓ ਨਾ ਪਿੰਡ ਦਾ ਕੀ ਲੈਣਾ, ਜਸਵੰਤ ਸਿੰਘ ਜੌਹਲ ਹੁੰਦਾ ਸੀ ਇੱਕ, ਬੜਾ ਸੋਹਣਾ ਘਰ ਸੀ ਉਹਦਾ, ਪੁਰਾਣਾ ਬਰਾਂਡਾ ਅੱਗੇ ਪਿਆ ਆ ਜਿਹਦਾ ਪੁਰਾਣੇ ਘਰ ਹੁੰਦੇ ਨੇ। ਬੱਚੇ ਆ ਗਏ ਬਾਹਰ ਸਤਸੰਗ ਅਮਰੀਕਾ ਇੱਧਰ ਹੀ ਦਿੰਦੇ ਹੋ, ਉਹਨਾਂ ਪੈਸਾ ਪੂਸਾ ਭੇਜਿਆ ਅਤੇ ਫਿਰ ਉਹਨਾਂ ਨੇ ਇੱਕ ਸਾਹਮਣੇ ਉਹਨਾਂ ਦਾ ਪਲਾਟ ਸੀ ਇਸ ਬੰਨੇ ਗਲੀ ਅਤੇ ਇੱਧਰ ਸਾਹਮਣੇ ਪਲਾਟ, ਉੱਥੇ ਫਿਰ ਕੋਠੀ ਬਣਾਉਣੀ ਸ਼ੁਰੂ ਕੀਤੀ। ਮੇਰਾ ਖਿਆਲ 10 ਸਾਲ ਕੋਠੀ ਬਣਦੀ ਰਹੀ, ਕੋਠੀ ਬਣ ਗਈ, ਸਾਰਾ ਕੁਛ ਹੋ ਗਿਆ ਪਿਆਰੇ, ਬੜਾ ਖਪਿਆ ਬੜਾ ਭੱਜਿਆ, ਬੱਚੇ ਬਾਹਰੋਂ ਪੈਸੇ ਭੇਜੀ ਜਾਂਦੇ ਉਹ ਲਾਈ ਜਾਂਦਾ। ਅਤੇ ਜਦੋਂ ਕੋਠੀ ਬਣ ਗਈ ਸਤਸੰਗੀ ਉਹ, ਅਤੇ 3-4 ਦਿਨ ਬਾਅਦ ਵਿੱਚ ਦੌਰਾ ਪਿਆ ਦੇ ਤੁਰਦਾ ਬਣਿਆ, ਹਾੜ ਦਿਲ ਦਾ ਦੌਰਾ ਪਿਆ, ਡੈਥ ਹੋ ਗਈ ਅਤੇ ਪਿਆਰੇ ਖੱਪ ਕੇ ਮਰ ਗਿਆ ਉਹ ਕੋਠੀ ਨੂੰ ਬਣਾਉਂਦਾ। 2 ਦਿਨ ਨਹੀਂ ਉਚਰਿਆ, ਤੁਰ ਗਿਆ। ਅਤੇ ਬਾਣੀ 'ਚ ਸੱਚੇ ਪਾਤਸ਼ਾਹ ਲਿਖਿਆ ਹੈ, ਮਾਰ ਕੰਡੇ 'ਤੇ ਕੂ ਅਦਕਾਈ ਜਿਣ ਤਿਰਨ ਧਰ ਬੂੰਡ ਬੁਲਾਏ। ਮਾਰ ਕੰਡਾ ਰਿਖੀ ਨਾਲ ਵੱਡਾ ਕੌਣ ਹੋਵੇਗਾ, 1 ਲੱਖ ਵਰ੍ਹੇ ਦੀ ਉਮਰ ਸੀ ਉਹਦੀ। ਅਤੇ ਉਹ ਕੁਟੀਆ 'ਚ ਛੰਨ ਬਣਾ ਕੇ ਰਹਿੰਦਾ, ਉਹਦੇ ਚੇਲੇ ਕਹਿੰਦੇ ਕਿ ਤੁਹਾਨੂੰ ਕੋਈ ਮਕਾਨ ਬਣਾ ਦਈਏ, ਕੋਠਾ ਬਣਾ ਦਈਏ, ਕੱਚਾ ਕੀ ਕਰਨਾ ਭਾਈ, ਨਿੱਕੀ ਜਿਹੀ ਜ਼ਿੰਦਗੀ ਹੈ। ਸਾਰੀ ਜ਼ਿੰਦਗੀ ਉਹਨਾਂ ਨੇ 3 ਕੱਖਾਂ ਦੀ ਕੁਲੀਆ 'ਚ ਕੱਢ ਦਿੱਤੀ। ਅਸੀਂ ਪਿਆਰੇ ਇੱਕ ਪਿੰਡ ਕੋਠੀ ਬਣਾ ਲਓ, ਇੱਕ ਸ਼ਹਿਰ ਬਣਾ ਲਓ, ਉਹ 'ਚ ਰਹਿਣਾ, ਕਿਸੇ ਨੇ ਬਈਏ ਰੱਖੇ ਹੋਏ ਨੇ ਉੱਥੇ, ਉਹਨਾਂ ਬਈਆਂ ਨੂੰ ਫਿਰ ਪੈਸੇ ਦਿੰਦੇ ਨੇ ਸਾਡੀ ਕੋਠੀ ਦੀ ਸੰਭਾਲ ਦੇ, ਪੈਸੇ ਤੁਸੀਂ ਲੈ ਲਓ, ਇਹਨੂੰ ਕੋਠੀ ਨੂੰ ਸੰਭਾਲਿਓ। ਬਜ਼ੁਰਗ ਉੱਥੇ ਬੈਠੇ ਪਿਆਰੇ, ਉਹਨਾਂ ਦੀ ਮੰਦੀ ਹਾਲ ਹੈ, ਗੁਰੂ ਕਿਰਪਾ ਕਰਨ, ਤਰਸ ਕਰਨ ਵਾਹਿਗੁਰੂ ਜੀ। ਸੋ ਗੁਰੂ ਜੀ ਮਿਹਰ ਕਰਦੇ, ਗੁਰ ਕੀ ਕਾਰ ਕਮਾਏ ਲਾਹਾ ਘਰ ਆਇਆ, ਭਾਈ ਗੁਰੂ ਦੀ ਸੇਵਾ ਸਿਮਰਨ ਦੀ ਕਮਾਈ ਕਰ, ਲਾਹਾ ਲੈ ਕੇ ਫਿਰ ਆਪਣੇ ਘਰ ਆਏਗਾ। ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਗੁਰਬਾਣੀ ਗੁਰੂ ਦੁਆਰਾ ਉਚਾਰੀ ਹੋਈ ਬਾਣੀ, ਨਿਰਬਾਣ ਜਿਹੜੀ ਮੁਕਤ ਹੈ ਅਤੇ ਮੁਕਤ ਕਰਾਉਂਦੀ ਹੈ, ਨਿਰਬਾਣ ਦਾ ਅਰਥ ਹੈ ਮੁਕਤ, ਨਿਰਬਾਣ ਕੀਰਤਨ ਗਾਹੋ ਕਰਤੇ ਕਾ, ਨਿਰਬਾਣ ਦਾ ਅਰਥ ਬੰਧਨਾਂ ਤੋਂ ਮੁਕਤ ਕਰਨ ਵਾਲਾ। ਇੱਦਾਂ ਭਾਈ ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਬਾਣੀ ਦੇ ਅੰਦਰੋਂ ਦਿਲੋਂ ਪੜ੍ਹਾਂਗੇ ਅੰਦਰੋਂ ਪਿਆਰ ਨਾਲ, ਇਹ ਬੰਧਨਾਂ ਤੋਂ ਮੁਕਤ ਕਰਦੀ ਹੈ। ਮਮਤਾ ਦੇ ਮੋਹ ਦੇ ਬੰਧਨ, ਹੰਗਤਾ ਮਮਤਾ ਦੇ ਬੰਧਨ, ਜਨਮ ਮਰਨ ਦੇ ਬੰਧਨ, ਇਹਨਾਂ ਤੋਂ ਮੁਕਤ ਕਰ ਦਿੰਦੀ ਬਾਣੀ। ਇਸ ਲਈ ਸ਼ਬਦ ਪਛਾਣਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਇਸ ਗੱਲ ਨੂੰ ਪਛਾਣ ਲਿਆ ਕਿ ਗੁਰਬਾਣੀ ਹੀ ਜੀਵ ਦਾ ਭਲਾ ਕਰਦੀ ਹੈ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਮਾਪਤੀ 'ਤੇ ਕਿਰਪਾ ਕਰਦੇ ਨੇ ਕਿ ਭਾਈ ਬੇਨਤੀ ਕਰਿਆ ਕਰੋ ਵਾਹਿਗੁਰੂ ਅੱਗੇ, ਇੱਕ ਨਾਨਕ ਕੀ ਅਰਦਾਸ, ਹੇ ਵਾਹਿਗੁਰੂ ਮੇਰੀ ਇੱਕ ਦਾਸ ਦੀ ਅਰਦਾਸ ਹੈ। ਅਰਦਾਸ ਦਾ ਅੱਖਰੀ ਅਰਥ ਹੁੰਦਾ ਅਰਜ ਆਸਤਾ, ਆਸਥਾ ਦੇ ਨਾਲ ਸ਼ਰਧਾ ਨਾਲ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਨੀ। ਅਤੇ ਬੇਨਤੀ ਕਰਦਿਆਂ ਕਿ ਜਦੋਂ ਅਰਦਾਸ ਕਰਦੇ ਇਹਦੀ ਮਰਿਆਦਾ ਦੀ, ਕਿਸੇ ਚੀਜ਼ ਦੀ ਮਰਿਆਦਾ ਹੈ, ਕੋਈ ਵੀ ਆਪਾਂ ਕੰਮ ਕਰਦੇ ਤਾਂ ਕੋਈ ਮਰਿਆਦਾ ਦੀ, ਗੁਰੂ ਘਰ ਆਉਣ ਦੀ ਵੀ ਇੱਕ ਮਰਿਆਦਾ ਹੈ, ਜੋੜੇ ਲਾਓ, 5 ਸ਼ਨਾਨ ਕਰੋ, ਸ਼ਰਧਾ ਨਾਲ ਅੰਦਰ ਆਓ, ਫਿਰ ਦੂਜੇ ਨੰਬਰ 'ਤੇ ਮੱਥਾ ਟੇਕਣ ਦੀ ਮਰਿਆਦਾ, ਕਿਵੇਂ ਮੱਥਾ ਟੇਕਣਾ ਵੀ ਇੱਕ ਮਰਿਆਦਾ ਦੀ ਪਿਆਰਿਓ, ਫਿਰ ਗੁਰੂ ਚਰਨਾਂ 'ਚ ਅਰਦਾਸ ਕਰਨੀ ਉਹਦੀ ਇੱਕ ਮਰਿਆਦਾ। ਗੁਰੂ ਗ੍ਰੰਥ ਸਾਹਿਬ ਜਿੰਨੀ ਵਾਰ ਲਿਖਿਆ ਨਾ ਅਰਦਾਸ ਬਾਰੇ, ਦੋਏ ਕਰ ਜੋੜ ਕਰੋ ਅਰਦਾਸ, ਦੋਏ ਕਰ, ਦੋਏ ਕਰ ਦਾ ਭਾਵ ਹੱਥ ਜੋੜ ਕੇ ਗੁਰੂ ਚਰਨਾਂ 'ਚ ਅਰਦਾਸ ਕਰਨੀ, ਦੋਨਾਂ ਪੈਰਾਂ 'ਤੇ ਬਰਾਬਰ ਭਾਰ ਪਿਆ ਹੋਵੇ, ਸਿੱਧਾ ਖਲੋਣਾ, ਛਾਤੀ ਅੱਗੇ ਹੱਥ ਜੋੜਨੇ ਇੱਦਾਂ, ਅਤੇ ਗੁਰੂ ਚਰਨਾਂ 'ਚ ਜੁੜ ਕੇ ਅਰਦਾਸ ਕਰਨੀ, ਜੁੜ ਕੇ, ਇੱਦਾਂ ਨਹੀਂ ਕੰਘੀ ਜੀ ਬਣਾ ਕੇ ਇੱਦਾਂ ਅਰਦਾਸ, ਇਹ ਕਿਤੇ ਨਹੀਂ ਲਿਖਿਆ, ਐਂ ਕੰਘੀ ਬਣਾ ਕੇ ਨਾ ਹੱਥਾਂ ਦੀ, ਐਂ ਇੱਦਾਂ ਅਰਦਾਸ ਕਰਨੀ ਕਿਤੇ ਨਹੀਂ ਲਿਖਿਆ, ਦੋਏ ਕਰ ਜੋੜ ਲਿਖਿਆ ਮਹਾਰਾਜ ਨੇ, ਦੋਏ ਕਰ ਜੋੜ, ਦੋਨੋਂ ਹੱਥ ਜੋੜ ਕੇ ਗੁਰੂ ਚਰਨਾਂ 'ਚ ਅਰਦਾਸ ਕਰਨੀ, ਐਨ ਇੱਕ ਮਿਕ ਹੋ ਕੇ ਅਰਦਾਸ ਕਰਨੀ। ਇੱਕ ਅਰਦਾਸ ਹੁੰਦੀ ਸੰਗਤੀ ਜਿਹੜੀ ਆਪਾਂ ਹੁਣੇ ਕਰਨੀ ਹੈ, ਇੱਕ ਹੁੰਦੀ ਪਰਸਨਲ ਅਰਦਾਸ ਜਿਹੜੀ ਆਪਾਂ ਕਰਦੇ ਹਾਂ, ਉਹ 'ਚ ਤਰਲੇ ਲਓ, ਬੇਨਤੀਆਂ ਕਰੋ, ਅੰਤਰਾਤਮੇ ਜੁੜ ਕੇ ਗੁਰੂ ਚਰਨਾਂ 'ਚ ਰੋ, ਤਰਲੇ ਲਓ, ਬੇਨਤੀਆਂ ਕਰੋ, ਵਾਹਿਗੁਰੂ ਬਖਸ਼ੀ ਲਏ, ਪਰਮਾਤਮਾ ਮੇਰੀ ਕਰ ਦੇ, ਸੱਚੇ ਪਾਤਸ਼ਾਹ ਖਿਣ ਖਿਣ ਭੁੱਲਣ ਹਾਰ ਮਾਰੇ ਬਖਸ਼ ਕਰੋ, ਇੱਕ ਪਰਸਨਲ ਅਰਦਾਸ ਹੁੰਦੀ ਪਿਆਰਿਓ। ਉਹਦੇ ਜੋ ਮਰਜ਼ੀ ਆਪਾਂ ਸ਼ਰਧਾ ਦੇ, ਪਿਆਰ ਦੇ, ਤਰਲਿਆਂ ਦੇ, ਬੇਨਤੀਆਂ ਦੇ ਸ਼ਬਦ ਕਹੋ। ਜਿਹੜੀ ਸੰਗਤ ਵਿੱਚ ਅਰਦਾਸ ਹੁੰਦੀ, ਇਹਦਾ ਇੱਕ ਨਿਯਮ ਹੁੰਦਾ, ਜਿਹੜਾ ਪ੍ਰੋਗਰਾਮ ਚੱਲ ਰਿਹਾ, ਜਿਹੜਾ ਸਮੇਂ ਦੀ ਅਰਦਾਸ ਕਰਨੀ, ਉਹਦੇ ਅਨੁਸਾਰ ਅਰਦਾਸ ਕਰੀਦੀ ਹੈ। ਅਤੇ ਗੁਰੂ ਜੀ ਮਿਹਰ ਕਰਦੇ, ਇੱਕ ਨਾਨਕ ਕੀ ਅਰਦਾਸ, ਇਹ ਵਾਹਿਗੁਰੂ ਮੇਰੀ ਦਾਸ ਦੀ ਇੱਕ ਅਰਦਾਸ ਹੈ, ਜੇ ਤੁਧ ਭਾਵ ਸੀ, ਜੇ ਤੈਨੂੰ ਅਰਦਾਸ ਪਾ ਜਾ।

ਦੋਏ ਘਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ। ਜੇ ਤੈਨੂੰ ਉਹ ਅਰਦਾਸ ਪਾ ਜਾਵੇ ਰਾਸ ਆ ਜਾਵੇ ਤੇ ਮਹਾਰਾਜ ਮੇਰੇ ਤੇ ਕਿਰਪਾ ਕਰ ਦੀ। ਹੁਣ ਕੀਤੀ ਅਰਦਾਸ ਗੁਰੂ ਨੂੰ ਲੱਗੀ ਚੰਗੀ ਕਿ ਨਹੀਂ ਲੱਗੀ, ਗੁਰੂ ਦੇ ਦਰ ਤੇ ਪ੍ਰਮਾਣ ਹੋਈ ਕਿ ਨਹੀਂ ਹੋਈ, ਇਹ ਤੇ ਗੁਰੂ ਜਾਣੇ ਪਿਆਰਿਓ। ਜੇ ਪਰਮਾਤਮਾ ਨੂੰ ਉਹ ਅਰਦਾਸ ਸਾਡੇ ਦਿਲ ਚੋਂ ਕੀਤੀ ਹੋਈ ਪ੍ਰਮਾਣ ਹੋ ਜਾਵੇ ਤੇ ਉਹ ਕਿਰਪਾ ਕਰ ਦਿੰਦਾ। ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ, ਹੇ ਸੱਚੇ ਪਾਤਸ਼ਾਹ ਮੇਰੀ ਅਰਦਾਸ ਹੈ ਮੈਂ ਦੀਜੇ ਨਾਮ ਨਿਵਾਸ, ਮੈਨੂੰ ਆਪਣੇ ਨਾਮ ਦਾ ਨਿਵਾਸ ਬਖਸ਼ ਦਿਓ, ਮੇਰੇ ਹਿਰਦੇ 'ਚ ਤੁਹਾਡਾ ਨਾਮ ਵੱਸ ਜਾਏ, ਮੇਰੇ ਅੰਦਰ ਤੁਹਾਡਾ ਨਾਮ ਵੱਸ ਜਾਏ, ਹਰ ਗੁਣ ਗਾਵਸੀ ਅਤੇ ਵਾਹਿਗੁਰੂ ਮੈਂ ਤੇਰੇ ਗੁਣ ਗਾਉਣਾ ਕਰਾਂ, ਤੇਰੀਆਂ ਸਿਫਤਾਂ ਤੇਰੀਆਂ ਸਲੋਤਾਂ ਕਰਦਾ ਰਵਾਂ ਵਾਹਿਗੁਰੂ, ਮੇਰੇ 'ਤੇ ਤਰਸ ਕਰ ਵਾਹਿਗੁਰੂ, ਮੇਰੇ 'ਤੇ ਮਿਹਰ ਕਰ। ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਹੁਕਮਨਾਮਾ ਅੰਮ੍ਰਿਤ ਵੇਲੇ ਬਖਸ਼ਿਆ ਹੈ। ਗੁਰ ਸ਼ਬਦ ਦੀ ਵਿਚਾਰ ਕਰਦੇ ਨੇ ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰ ਬਖਸ਼ਣ ਦਾ ਗਾਵਾ ਅਤੇ ਸਮਾਪਤ ਬਖਸ਼ਣੀ ਸਰਬੱਤ ਸੰਗ ਦੀ ਹਾਜ਼ਰੀ ਗੁਰੂ ਦਰ ਪ੍ਰਮਾਣ ਕਰਨ, ਨਾਮਦਾਨ ਬਖਸ਼ਣ, ਸ਼ੁਕਰ ਗੁਰੂ ਕਾ ਆਪ ਸੰਗਤਾਂ ਦਾ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਬਦ ਖੁਜਾਏ ਤੇਗ ਬਹਾਦਰ ਸਿਮਰੀਐ ਕਰਨੌਨ ਦਿਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥੈ ਉਹਨਾਂ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੁਰੱਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸੁਰਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਮਨ ਕਾ ਸਦਕਾ ਸਰਵ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ

ਅਟਲ ਧਰਮ ਕਾ ਜੈਕਾਰ ਖਾਲਸਾਈ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਰਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਨ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਚਰਨ ਕਵਲਾਂ ਪਾਸ ਅਰਦਾਸ ਬੇਨਤੀ ਜੋਦਰੀ ਹੈ ਗੁਰੂ ਪਾਤਸ਼ਾਹ ਜੀਓ। ਆਪ ਜੀ ਨੇ ਅੰਮ੍ਰਿਤ ਵੇਲੇ ਖੁੱਲ੍ਹੇ ਸੋਹਣੇ ਤਖਤਾਂ 'ਤੇ ਬਿਰਾਜਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ੇ। ਆਪ ਦਾ ਕੁਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰ ਪਾਤਸ਼ਾਹ ਆਪਣੀ ਗੋਦ ਵਿੱਚ ਬਿਠਾ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ, ਨਿਤ ਨੇਮ ਦੇਣੀਆਂ ਬਾਣੀਆਂ ਦੇ ਪਾਠ, ਆਸਾ ਕੀ ਵਾਰ ਦੇ ਕੀਰਤਨ, ਸ਼ਬਦ ਦੀ ਵਿਚਾਰ ਸਰਵਣ ਕਰਵਾਈ ਗੁਰੂ ਪਾਤਸ਼ਾਹ। ਬਾਣੀ ਪੜ੍ਹਦਿਆਂ, ਗੋਦ ਵਿੱਚ ਬੈਠਦਿਆਂ, ਸਿਮਰਨ ਕਰਦਿਆਂ, ਕੀਰਤਨ ਕਰਦਿਆਂ, ਪਾਤਸ਼ਾਹ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ। ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ। ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਵਾਹਿਗੁਰੂ। ਆਪਦੇ ਦਰ ਘਰ ਵਿਖੇ ਆਈਆਂ ਸਾਰੀਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸਾਰੀ ਸੰਗਤ ਨੂੰ ਸੰਪੂਰਨ ਦੇਹ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਬਲਜੀਤ ਸਿੰਘ ਹੰਸਰਾ ਵੱਲੋਂ ਬੇਨਤੀ ਹੈ ਗੁਰੂ ਪਾਤਸ਼ਾਹ ਜੀ ਤੰਦਰੁਸਤੀ ਦੇਹ ਰੁਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਬੀਬੀ ਹਰਜੋਤ ਕੌਰ ਵਾਸਤੇ ਗੁਰੂ ਪਾਤਸ਼ਾਹ ਸੰਜੋਗਾਂ ਲਈ ਅਰਦਾਸ ਹੈ ਪਾਤਸ਼ਾਹ ਜੀ ਆਪ ਕੋਈ ਗੁਰਸਿੱਖ ਵਰ ਦਾ ਯੋਗ ਮਿਲਾਪ ਬਖਸ਼ਿਸ਼ ਕਰੋ ਜਿਹਦੇ ਕਰਕੇ ਆਪ ਦੇ ਚਰਨਾਂ ਦੇ ਨਾਲ ਪ੍ਰੀਤ ਬਣੀ ਰਹੇ, ਸਿਮਰਨ ਕਰਦਿਆਂ ਸੇਵਾ ਕਰਦਿਆਂ ਗੁਰੂ ਪਾਤਸ਼ਾਹ ਜੀ ਉਮਰ ਬਤੀਤ ਹੋਵੇ। ਦਿਲ ਪ੍ਰੀਤ ਸਿੰਘ ਵੱਲੋਂ ਅਰਦਾਸ ਬੇਨਤੀ ਜੋਦਰੀ ਹੈ ਪਾਤਸ਼ਾਹ ਜੀ ਰਹਿੰਦੇ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਈ ਹੋਣਾ, ਹਰ ਮਦਾਨ ਫਤਿਹ ਬਖਸ਼ਿਸ਼ ਕਰਨੀ ਗੁਰੂ ਪਾਤਸ਼ਾਹ ਜੀ। ਢਿੱਲੋਂ ਪਰਿਵਾਰ ਵੱਲੋਂ ਗੁਰੂ ਪਾਤਸ਼ਾਹ ਜੀ ਬੇਟੀ ਰਮਜੋਤ ਕੌਰ ਦੇ ਗੁਰੂ ਪਾਤਸ਼ਾਹ ਜਨਮ ਦਿਨ ਤੇ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕੀਤੇ ਗਏ ਨੇ। ਆਪ ਅੰਗੀਕਾਰ ਕਰੋ, ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜ੍ਹਦੇ ਕੱਜ ਲੈਣੇ। ਪਰਿਵਾਰ ਵੱਲੋਂ ਗੁਰੂ ਪਾਤਸ਼ਾਹ ਜੀ ਰਮਜੋਤ ਢਿੱਲੋਂ ਨੂੰ ਅੱਛੀ ਸਿਹਤ, ਵਿਦਿਆ ਅਤੇ ਸਫਲ ਜ਼ਿੰਦਗੀ ਲਈ ਅਰਦਾਸ ਬੇਨਤੀ ਹੈ। ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਮ੍ਰਿਤ ਵੇਲੇ ਦੀ ਸੰਭਾਲ, ਬਾਣੀ ਬਾਣੇ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ, ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਗੁਰੂ ਪਾਤਸ਼ਾਹ ਜੀ। ਸੰਗਤ ਵੱਲੋਂ ਆਪ ਦੇ ਹਜ਼ੂਰ ਪੰਜਾਂ ਗੁਰੂ ਪਾਤਸ਼ਾਹ ਜੀ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸਾਹ ਸੰਗ ਦੇ ਰਸਣ ਲੈਕ ਹੋਵੇ, ਜੋ ਛਕੇ ਤੇਰਾ ਨਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਗੁਰੂ ਪਾਤਸ਼ਾਹ ਜੀ ਇਸ ਵੇਲੇ ਹਾਜ਼ਰੀ ਦਰ ਘਰ ਸੱਚਖੰਡ ਵਿਖੇ ਪ੍ਰਵਾਨ ਕਰਨੀ, ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰੋ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਸਹੀ ਪਿਆਰੇ ਜਨਮ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ। ਸ਼ੁਕਰ ਸ਼ੁਕਰ ਸ਼ੁਕਰ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ, ਆਪਣੀ ਗੋਦ ਵਿੱਚ ਬਿਠਾਇਆ, ਬਾਣੀਆਂ ਦੇ ਪਾਠ, ਆਸਾ ਕੀ ਵਾਰ ਦੇ ਕੀਰਤਨ, ਉਪਰੰਤ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਵਾਈ। ਗੁਰੂ ਸਾਹਿਬ ਕਿਰਪਾ ਕਰਨ, ਸਾਰੀ ਸੰਗਤ ਦੀਆਂ ਝੋਲੀਆਂ ਨਾਮ ਨਾਲ ਭਰਨ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਜੀ। ਸੋ ਆਪ ਗੁਰਦੁਆਰਾ ਸਾਹਿਬ ਫਰੀਮੌਂਡ ਤੋਂ ਗੁਰੂ ਚਰਨਾਂ ਦੇ ਨਾਲ ਜੁੜ ਰਹੇ ਹੋ, ਆਪ ਜੀ ਦੇ ਸਹਿਯੋਗ ਸਦਕਾ ਕੱਲ੍ਹ ਤੋਂ 26, 27 ਤੇ 28 ਰਾਗ ਦਰਬਾਰ ਹੋ ਰਹੇ ਹਨ। ਭਾਈ ਸਾਹਿਬ ਪ੍ਰੋਫੈਸਰ ਦਲਵੀਰ ਸਿੰਘ ਜੀ, ਭਾਈ ਸਾਹਿਬ ਭਾਈ ਅਲੰਕਾਰ ਸਿੰਘ ਜੀ, ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਵੱਧ ਤੋਂ ਵੱਧ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਮਨੁੱਖਾ ਦੇਹੀ ਦਾ ਅਸਲੀ ਲਾਹਾ ਭਈ ਪ੍ਰਾਪਤ, ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ, ਆਪਾਂ ਲਾਹਾ ਲਈਏ, ਆਪਣਾ ਜਨਮ ਸਫਲਾ ਕਰੀਏ ਜੀ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ।

ਟੂਟੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ

ਮਹਲਾ ਪੰਜਵਾਂ ਕਿਰਪਨ ਤਨ ਮਨ ਕੇਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਣ ਕੋ ਇੱਕ ਹਰੇ ਰਹਾਉ ਅਨਕ ਛਿਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਈ ਕਰੇ ਜਿਸ ਕਾ ਬੋਹਿਤ ਤਿਸ ਆਰਾ।

ਸਕਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸਰਣ ਪਰੇ। ਥੋਡੀ ਮਹਲਾ ਪੰਜਵਾਂ, ਹਰ ਕੇ ਚਰਨ ਕਮਲ ਮਨ ਧਿਆਓ। ਕਾਢ ਕੁਠਾਰ ਪਿਤ ਬਾਤ ਹੰਤਾ, ਆਉ ਖੁਦ ਹਰ ਕੋ ਨਾਉ ਰਹਾਓ। ਤੀਨੇ ਤਾਪ ਨਿਵਾਰਨ ਹਾਰਾ,

ਨਾਮ ਸੰਗੀ ਸੋ ਮਨ ਬਸਾਇਓ, ਛੋੜ ਜਾਏ ਵਾਹੁ ਚਿਤ ਲਾਇਓ, ਸੋ ਸੰਚਿਓ ਜਿਤ ਭੂਖ ਤਸਾਇਓ।

ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੈ ਏਕੈ ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਾਓ ਵੱਡੈ ਪਾਗ ਗੁਰ ਆਪਣਾ ਪਾਇਓ ਗੁਰਮੁਖੋ ਹਰ ਨਾਮ ਦੜਾਇਓ ਹਰ ਹਰ ਜਾਪ ਤਾਪ ਵਰਤ ਨੇਮਾ ਹਰ ਹਰ ਧਿਆਇ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਣੀਆ ਮਹਾ ਆਨੰਦ ਕੀਰਤਨ ਹਰ ਸੁਣੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ

ਬੰਧਨ ਤੋਰ ਸ਼ੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨਾ ਰੂਪ ਅਨ ਰੂਪ ਮੇ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਯੋ ਮੋਹਿਓ ਮੋਹੇ ਹਰ ਰੰਗ ਭੀਨ ਵੇਖਿਓ ਲਾਲਨ ਪਾਟ ਵਿਚ ਖੋਏ ਆਨੰਦ ਚਿਤਾ ਹਰ ਕੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋਠਾ ਕਰ ਤਿਸ ਹੀ ਕੋ ਤੀਨ ਟੋਡੀ ਮਹੱਲਾ ਪੰਜਵਾਂ।

ਬਿਸਰ ਨਹੀਂ ਨਿਮਕਹੀਏ ਰਹਿਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਅੱਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਕਾਵੈ ਸਮਰਥ ਕਾਨ।

ਦਾਸ ਸੰਤ ਪ੍ਰਸਾਦ ਮੇਰੇ ਪੁਰ ਮਨੋਰਥ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸੰਤ ਸਹਿਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਤ ਪਾਵਨ ਜੀ ਪ੍ਰਾਣ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਪਾਵਨ ਰਹਾਓ ਸੁੰਦਰ ਸੁਗੜ ਚਤਰ ਸਭ ਬੇਤਾ ਰਿੱਧ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਪੈ ਬਿਸਮਾਦਾ ਆਨ ਬਿਓ ਦੂਸਰ ਲਾਵਣ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤਿਣਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਓ ਛੋੜ ਸਿਆਣਪ ਬਹੁ ਚਤਰਾਈ ਦੁਇ ਕਰ ਜੋੜ।

ਸਰਵਣੀ ਸੁਣੀਏ ਰਸਨਾ ਗਾਈਏ ਹਿਰਦੇ ਧਿਆਈਏ ਸੋਈ। ਆਓ ਸਾਰੇ ਸ਼ੁਰੂ ਕਰੀਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru, Vai, Guru, Guru, Vai, Guru, Vai, Guru, Vai. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਬੜੇ ਹੀ ਭਾਗਾਂ ਵਾਲੇ ਹੋ, ਜੋ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਜੀ ਦਾ ਦਿੱਤਾ ਹੋਇਆ ਗੁਰਮੰਤਰ ਦਾ ਜਾਪ ਕਰ ਰਹੇ ਸੀ। ਗੁਰੂ ਜੀ ਆਨੰਦ ਸਾਹਿਬ ਵਿੱਚ ਕਿਰਪਾ ਕਰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਮਹਾਰਾਜ ਕਹਿੰਦੇ ਹਨ ਕਿ ਇਹ ਮਨ ਤਿੰਨਾਂ ਗੁਣਾਂ ਦੇ ਵਿੱਚ ਸੁੱਤਾ ਪਿਆ ਆ। ਉਹ ਤਿੰਨ ਗੁਣ ਕਿਹੜੇ ਕਿਹੜੇ ਹਨ ਜੀ? ਰਜੋ ਗੁਣ, ਜੋ ਕਿ ਹੈ ਆਸ਼ਾ ਅਭਿਲਾਸ਼ਾ, ਚਿੰਤਾ ਫਿਕਰ, ਸਟ੍ਰੈਸ ਵਰੀ ਐਗਜ਼ਾਇਟੀ, ਅਤੇ ਤਮੋ ਗੁਣ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਚੁਗਲੀ ਈਰਖਾ ਨਫ਼ਰਤ ਦਵੈਤ, ਇਹ ਸਾਰੇ ਤਮੋ ਗੁਣ 'ਚ ਆ ਜਾਂਦੇ ਹਨ। ਅਤੇ ਸਤੋ ਗੁਣ ਹੈ ਦਇਆ ਸੰਤੋਖ ਧਰਮ ਜਤ ਸਤ। ਅਤੇ ਮਹਾਰਾਜ ਕਹਿੰਦੇ ਹਨ ਕਿ ਇਹ ਜਿਹੜੇ ਤਮੋ ਰਜੋ ਗੁਣ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਚਿੰਤਾ ਫੁਰਨੇ, ਮਹਾਰਾਜ ਨੇ ਇਹਨੂੰ ਮੈਲ ਵੀ ਕਹਿ ਦਿੱਤਾ ਹੈ। ਮੈਲ ਕਿਹੜੀ ਹੈ ਜੀ? ਮਹਾਰਾਜ ਕਹਿੰਦੇ ਹਨ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਕਿਹੜੀ ਮੈਲ ਮਹਾਰਾਜ ਕਹਿੰਦੇ ਹਨ? ਵਿਚਾਰਾਂ ਦੀ ਮੈਲ, ਚਿੰਤਾ ਫਿਕਰ, ਸਾਰੇ ਸਾਡੇ ਜਿਹੜੇ ਵਿਚਾਰ ਹਨ, ਮਹਾਰਾਜ ਨੇ ਇਹਨੂੰ ਹੀ ਮੈਲ ਕਿਹਾ ਹੈ। ਅਤੇ ਮੈਲ ਕਿਸ ਨੂੰ ਲੱਗੀ ਹੈ ਜੀ? ਮਨ ਨੂੰ। ਅੰਤਰ ਮੈਲ ਲੱਗੀ ਨਾ ਜਾਣੇ, ਬਾਹਰੋਂ ਮਲ ਮਲ ਧੋਵੈ। ਅਤੇ ਮਨ, ਅਤੇ ਮਨ ਨੂੰ ਆਪਾਂ ਕਿੱਦਾਂ ਸਾਫ ਕਰਨਾ? ਮਹਾਰਾਜ ਇਹ ਵੀ ਕਹਿੰਦੇ ਹਨ ਕਿ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹਸ਼ਾ ਨਾ ਹੋਏ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਪਾਂ ਮੈਲ ਕਿਵੇਂ, ਇਹ ਮੈਲ ਕਿਵੇਂ ਧੋਈਏ ਅਤੇ ਕਿਵੇਂ ਲੱਥੇ? ਅਤੇ ਮਹਾਰਾਜ ਸੁਖਮਨੀ ਸਾਹਿਬ ਵਿੱਚ ਕਿਰਪਾ ਕਰਦੇ ਹਨ, ਸਾਨੂੰ ਦੱਸਦੇ ਹਨ ਕਿ ਇਹ ਮੈਲ ਨੂੰ ਕਿੱਦਾਂ ਖਤਮ ਕਰਨਾ ਹੈ। ਮਹਾਰਾਜ ਕਹਿੰਦੇ ਹਨ ਕਿ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਮਹਾਰਾਜ ਕਹਿੰਦੇ ਹਨ ਕਿ ਜੇ ਮਨ ਨੂੰ ਸਾਫ਼ ਕਰਨਾ ਹੈ, ਤੂੰ ਸੰਗਤ ਵਿੱਚ ਆ ਕੇ ਨਾਮ ਜਪ, ਉਸ ਪਰਮਾਤਮਾ ਦੀ ਸੇਵਾ ਕਰ, ਉਸ ਪ੍ਰਭੂ ਦਾ ਸਿਮਰਨ ਕਰ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਗੁਰੂ ਜੀ ਕਹਿੰਦੇ ਹਨ ਕਿ ਜਿਵੇਂ ਜਿਵੇਂ ਤੇਰੀ ਮੈਲ ਲੱਥੇਗੀ ਧੁੱਪੇਗੀ, ਮਨ ਤੇਰਾ ਨਿਰਮਲ ਹੋਵੇਗਾ। ਕਿਉਂਕਿ ਮਹਾਰਾਜ ਕਹਿੰਦੇ ਨੇ ਕਿ ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੂਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਜਦ ਤੱਕ ਤੇਰੇ ਮਨ ਦੀ ਮੈਲ ਨਹੀਂ ਲੱਥਦੀ, ਵਿਚਾਰਾਂ ਦੀ ਮੈਲ ਨਹੀਂ ਲੱਥਦੀ, ਮਨ ਨੇ ਨਾਮ ਨੇ ਤੇਰੇ ਨਾਮ ਨੇ ਤੇਰੇ ਮਨ ਵਿੱਚ ਨਹੀਂ ਸਮਾਉਣਾ। ਸੋ ਆਪਾਂ ਕਿੱਦਾਂ ਜਪਣਾ ਹੈ ਜੀ? ਵਾਹਿਗੁਰੂ ਮੰਤਰ ਕਰਨਾ ਹੈ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਅਤੇ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਜਿਵੇਂ ਤੇਰੀ ਮੈਲ ਧੁੱਪੇਗੀ, ਤੇਰਾ ਮਨ ਨਿਰਮਲ ਹੋਵੇਗਾ, ਉਵੇਂ ਉਵੇਂ ਮਨ ਦੇ ਵਿੱਚ ਨਾਮ ਵਸੇਗਾ। ਆਓ ਸਾਰੇ ਆਪਾਂ ਵੀ ਕੋਸ਼ਿਸ਼ ਕਰੀਏ ਜੀ, ਆਪਣੇ ਸੁੱਤੇ ਹੋਏ ਮਨਾਂ ਨੂੰ ਜਗਾਈਏ ਅਤੇ ਗੁਰੂ ਜੀ ਤੋਂ ਪੁੱਛੀਏ ਅਸੀਂ ਆਪਣੇ ਮਨ ਨੂੰ ਕਿੱਦਾਂ ਜਗਾਉਣਾ ਹੈ। ਗੁਰੂ ਜੀ ਕਹਿੰਦੇ ਨੇ ਕਿ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਅਸੀਂ ਕੋਸ਼ਿਸ਼ ਕਰਨੀ, ਜਦੋਂ ਆਪਾਂ ਵਾਹਿਗੁਰੂ ਦਾ ਗੁਰਮੰਤਰ ਦਾ ਜਾਪ ਕਰਦੇ ਹਾਂ, ਆਪਣਾ ਧਿਆਨ ਆਪਣੀ ਆਵਾਜ਼ ਵਿੱਚ ਰੱਖਣਾ ਹੈ ਜੀ। ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਧਿਆਈਏ ਸੋਈ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਅਤੇ ਫਿਰ ਕੀ ਹੋਵੇਗਾ ਜੀ? ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਆਓ ਸਾਰੀ ਕੋਸ਼ਿਸ਼ ਕਰੀਏ ਜੀ, ਜਿੰਨਾ ਵੀ ਸਮਾਂ ਹੈ ਕੋਸ਼ਿਸ਼ ਕਰਨੀ, ਆਪਾਂ ਜਦੋਂ ਜਪਣਾ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖਣਾ ਹੈ। ਆਓ ਸਾਰੇ ਸ਼ੁਰੂ ਕਰੀਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru, Vai, Guru. Antargat ji sare ਮਨ ਦੇ ਨਾਲ ਜਪਣਾ ਹੈ, ਮਨ ਦੀ ਆਵਾਜ਼ ਦੇ ਨਾਲ ਅਤੇ ਮਨ ਦੇ ਕੰਨਾਂ ਦੇ ਨਾਲ ਸੁਣਨਾ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਬੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru, Vahindru,

Vahindra,

Why,

വാ ഇതൊരു

Bye.

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

Bye.

wind it up, wind it up, wind it up, wind it up, wind it up.

Vahe Vahe Vahe Vahe.

Bye.

Bye.

Bye. Bye. Bye. Bye.

Bye.

mind, mind, mind, mind.

Bahe, Bahe, Bahe.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜ ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕਿਤੋ ਮੈਂ ਨਿਰਗੁਣ ਯਾਰੇ ਕੋ ਗੁਣ ਨਾ ਆਪੇ ਤਰਸ ਪਿਓ ਦਰਸ ਪਿਆ ਮੈਂ ਰਿਆ ਹੋਈ ਸਤਿਗੁਰ ਸੱਜਣ ਮਿਲ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਫਿਰ ਘਰ ਬੈਸ ਹਰ ਜਨ ਪਿਆਰ ਸਤਿਗੁਰ ਤੁਮਾਰੇ ਕਾਜ ਸਵਾਰ ਦੁਸ਼ਟ ਦੂਤ ਪਰਮੇਸ਼ਰ ਮਾਰ ਜਨ ਕੀ ਪੈ ਰੱਖੀ ਕਰਤਾ ਬਾਦਸ਼ਾਹ ਸਤ ਸਾ ਬਸ ਕਰਦੀ ਅੰਮ੍ਰਿਤ ਨਾਮ ਮਹਾਰਸ ਪੀ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਸ਼ਰਨ ਪਰੇ ਪ੍ਰਭ ਅੰਤਰ ਜਾਮ ਨਾਨਕ ਓਟ ਪਕੜੀ ਪ੍ਰਭ ਸੁਣਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸਮਾਨ ਹੱਥ ਦੇ ਰੱਖੇ ਆਪਣੇ ਅਚਾਰਜ ਦੇਖ ਵੱਡਾ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭ ਪੂਰਨ ਪੈਜ ਰਖਾਇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵ ਦਿੱਚੇ ਪੂਰਵ ਦੇਵਨ ਜਿਸ ਦੀ ਬਸ ਇਸ ਘਰ ਆਵ ਦਿੱਚੇ ਪੂਰਵ ਦੇਵਨ ਜਿਸ ਦੀ ਬਸ ਸੇ ਘਰ ਆਵ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇ ਅੰਮ੍ਰਿਤ ਸਰਵੇ ਜੋਤ ਜਗਾਵੇ ਉਲਟਾ ਖੇਲ ਖਸਮ ਉਲਟੀ ਗੰਗ ਸਮੁੰਦਰ ਸਮਾਵੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਫਿਰ ਆਈ ਘਰ ਅਰਜਣੇ ਪਰ ਸੰਸਾਰੀ ਗੁਰੂ ਕਹਾਵੇ ਫਿਰ ਆਈ ਘਰ ਅਰਜਣੇ ਪਰ ਸੰਸਾਰੀ ਗੁਰੂ ਕਹਾਵੇ ਜਾਣ ਨਾ ਦੇਸਾਂ ਸੋੜੀਆਂ ਹੋਸ਼ ਅਜਰ ਨਾ ਜਰਿਆ ਜਾਵੇ ਘਰ ਹੀ ਕੀ ਵੱਥ ਕਰੇ ਰਹਾ ਘਰ ਹੀ ਕੀ ਵੱਥ ਕਰੇ ਰਹਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਤੂੰ ਠਾਕੁਰ ਉੱਚਾ ਨਾਨਕ ਕੀ ਭਰਾ ਬੇਨ ਆਪਣੀ ਭਗਤੀ ਲਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਕੋਟ ਕੋਟ ਪੰਡਾ ਭੁੱਲ ਚੁੱਕ ਮਹਾਰਾਜ ਫਿਰ ਚੰਡ ਕਮਲਾ ਬਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਰ ਤੇਰੇ ਭਾਣੇ ਸਵਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਠ ਕੇ ਸਵਾ ਮਲੇਸ਼ੀ ਕਰ ਕੂੜਾ ਪੁਸਤਾ ਡੰਕਾ ਬਾਚੇ ਫਤਿਹ ਕਰ ਨਿਰੰਕਾਰ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਾ ਜੋਤ ਬਰਾਜ ਜੀ ਅਬਚਲ ਨਗਰ ਮਜਾਰ ਸੀ ਸੱਚਖੰਡ ਕੇ ਦਰਬਾਰ ਜੋ ਬੋਲੇ ਸੋ ਨਿਹਾਲ ਸਤ

ਨਾਨਕ ਪਈਏ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਬਿਛੁਨਿਆ ਗੁਰ ਪੁਰਖ ਮਿਲਾਏ ਮਨ ਮਹਿ ਲਾਏ ਵਸੁੱਧ ਹੈ ਹਰ ਨਾਮ ਤੇ ਆਏ ਸਲੋਕ ਮਹਲਾ ਪਹਿਲਾ ਕਾਇਆ ਕੂਮਲ ਫਲ ਗੁਣ ਨਾਨਕ ਗੁਪ ਸਮਾਲ ਇੰਨੀ ਫੁਲੀ ਰੌ ਕਰੇ ਅਵਰ ਕੇ ਚੁਣੀਆਂ ਡਾਲ ਮਹੱਲਾ ਦੂਜਾ ਨਾਨਕ ਦਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਅਹਿਨਸ ਫਿਰੇ ਜਲ

ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਹੁਣ ਰਹਿਣ ਨਾ ਹੋਈ ਇਹੋ ਤੈਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਯੋ ਕਾਸ ਰਲ ਗਯੋ ਮਾਟੀ ਰਹਾਓ ਭਾਈ ਬੰਦ ਕੁਟੰਬ ਸਹੇਰਾ ਓਏ ਪਿਲਾ ਗਏ ਕਾਢ ਸਵੇਰਾ ਘਰ ਕੀ ਨਾਰ ਉਹ ਰਹਿ ਤਨ ਲਾਗੀ ਉਹ ਤਾਂ ਭੂਤ ਭੂਤ ਕਰ ਭਾਗੀ।

ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੈ ਦੁਖ ਨਿਵਾਰੇ ਰਹਾਉ ਤੂੰ ਦਇਆਲ ਦਇਆਪਤ ਦਾਤਾ ਕਿਆ ਹੈ ਜੰਤ ਵਿਚਾਰੇ ਮੁਕਤ ਬੰਦ ਸਭ ਤੁਜਤੇ ਹੋਏ ਐਸਾ ਆਖ ਬਖਾਣੇ ਗੁਰਮੁਖ ਹੋਵੇ ਸੁਮ ਮੁਕਤ ਕਹੀਏ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ।

ਕਿਸ ਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਏਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੇ ਤਿਸ ਜਿਸਨੂੰ ਲਾਏ ਲੱਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਏਕ ਸਮਾਨਾ ਸਤਿਗੁਰ ਪਰਚੇ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅੰਦਨ ਲਾਗੇ ਸਹਿਜ ਧਿਆਨ ਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਦ

ਇਹ ਬਾਣੀ ਜੋ ਜੀ ਹੋ ਜਾਣੇ ਤਿਸ ਅੰਤਰ ਰਵੇ ਹਰਨਾਮਾ ਰਹਾਉ। ਚਹੁ ਜੁਗਾ ਕਾ ਹੁਣ ਨਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ।

ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉਂ ਪ੍ਰੀਤ ਲਾਏ ਚੁੱਕੈ ਮਨ ਅਭਿਮਾਨਾ ਕਹਿਤ ਸੁਣਤ ਸਭੇ ਸੁਖ ਪਾਵਹਿ ਮਾਨਤ ਮਾਹੇ ਨਿਦਾਨਾ ਬਿਲਾਵਲ ਮਹਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਪ੍ਰੀ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਿਹਾਰੈ ਜਿਰ ਹਰ ਜਿਨ ਹਰ ਮਨ ਵਸਾਏ।

ਮਿਲਾਏ ਗੁਰਮਖਰਾ ਤੇ ਸਵਦਰੰ ਗਾਏ ਨਿਜ ਘਰ ਵਾਸਾ ਹਰ ਗੁਣ ਗਾਏ ਰੰਗ ਚ ਲੂਲੇ ਹਰ ਰਸ ਪਾਏ ਇਹ ਰੰਗ ਕਦੇ ਨਾ ਉਤਰੈ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ

ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉਮੈ ਮਾਇਆ ਸ਼ਬਦ ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨ ਕਾਜਾ ਅੰਦਨ ਅੰਦਨ ਹੋਵੇ ਮਨ ਮੇਰੇ ਗੁਰਮੁਖ ਮਾਗੋ ਤੇਰਾ ਨਾਮ ਨਿਵਾਜਾ ਰਹਾਓ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀ।

ਕਹਾ ਰਸ ਪਾਈਐ ਹੋਰ ਤਿਆਗ ਹੋ ਫਾ ਨਿਹ ਫਲ ਕਾਮਾ ਰਹਾਓ ਹਰ ਜਨ ਸੇਵ ਕਿਸ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ

ਦੁਰਮਤ ਮਹਿਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ। ਬਿਲਾਵਲ ਮਹੱਲਾ ਚੌਥਾ। ਆਪ ਹੋ ਸੰਤ ਮਿਲੋ ਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੋ, ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਕੇਵਟ ਗੁਰ ਸ਼ਬਦ ਤਰਹੋ। ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰਹੋ। ਰਹਾਓ ਕਾਇਆ ਨਗਰ ਨਗਰ, ਕਾਇਆ ਨਗਰ ਮਹਿ ਰਾਮ ਰਸ ਉੱਤਮ, ਕਿਉਂ ਪਾਈਐ ਉਪਦੇਸ਼ ਜਨ ਕਰਹੋ। ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ, ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦਿਖੋ।

ਅੰਧ ਮੂਲ ਧਿਆਇਓ ਪੁਰਖੋਤਮ ਅੰਧਨ ਅੰਧ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੂਕੇ ਜਮ ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਬੜ ਭਾਗ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਗਤ ਮੂੜ ਮਾਇਆ ਕੇ ਬਧ ਕੇ ਵਿਚ ਮਾਇਆ ਫਿਰ ਫਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵਨ ਦੇ ਗੁਰਮੁਖ ਸੇਵ ਲਗੇ ਸੇ ਉਧਰੇ ਵੜ ਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ

ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ। ਬੋਲੋ ਪਈਆ ਰਾਮ ਨਾਮ ਨਾਮ ਪਤਿਤ ਪਾਵਨੋ, ਹਰ ਸੰਤ ਭਗਤ ਤਾਰਨੋ, ਹਰ ਭਰਪੂਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਏ, ਹਰ ਦੁੱਖ ਵਿਸਾਰਨੋ ਰਹਾਓ, ਹਰ ਕਾ ਕੀਆ ਸਫਲ ਹੈ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ।

ਅਪਾਰ ਬ੍ਰਹਮ ਪ੍ਰਭਾਈ ਰਖਵਾਲੇ ਜਿੱਥੇ ਕਿੱਥੇ ਦਿਸਹਿ ਨਾਲੇ ਨਾਨਕ ਦਾਸ ਖਤਮ ਖਸਮ ਪ੍ਰਿਤ ਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹੇ ਨਾ

ਵੜਪਾਗੀ ਸੇ ਕਾਢੀਏ ਪਿਆਰੇ ਸੰਤ ਸੰਗ ਜਿਨਾ ਵਾਸੋ ਅੰਮ੍ਰਿਤ ਨਾਮ ਰਾਧੀਏ ਨਿਰਮਲ ਹੋਵੇ ਨਿਰਮਲ ਮਨੈ ਹੋਵੇ ਪ੍ਰਗਾਸੋ ਜਨਮ ਮਰਨ ਦੁਖ ਕਾਟੀਏ ਪਿਆਰੇ ਚੁੱਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉੱਚ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਧਰ ਹੈ ਸੁਣ ਤੇ ਉਧਰ ਹੈ ਬਿਨ

ਦੂਜੇ ਪਾਏ ਪਰਮਨ ਚ ਲਾਗੇ ਆਵੇ ਜਾਏ ਮਰੇ

ਅੰਤਰ ਕਮਲ ਪ੍ਰਗਾਸਿਆ ਗੁਰਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ ਮੇਰਾ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਲਿਵਲਾਈ ਰਾਮ ਅਗਿਆਨ ਤੇਰਾ ਗੜਿਆ ਜੋਤ ਪ੍ਰਗਟੇ ਆਈ ਰਾਮ ਜਨ ਨਾਨਕ ਨਾਮਦਾਰ ਹੈ ਹਰ ਨਾਮ ਸਮਾਈ ਰਾਮ

ਭਵਨ ਸੁਹਾਵੜਾ ਤਰ ਦਸਵਾ ਗੀ ਰਾਮ ਪ੍ਰਭ ਘਰ ਆਇੜਾ ਗੁਰ ਚਰਨੀ ਲਾਗੀ ਰਾਮ ਗੁਰ ਚਰਨ ਲਾਗੀ ਸਹਿ ਜਾਗੀ ਸਗਲ ਇੱਛਾ ਬਣੀਆਂ ਮੇਰੀ ਆਸ ਪੂਰੀ ਸਾ

ਰਹਿਦ ਸਹਿਦਾ ਸਦਾ ਰਸਿਵਤਾ ਭਗਤ ਪਰੇ ਭੰਡਾਰਾ ਬਿਨਵੰਤ ਨਾਨਕਾ ਬਲਹਾਰ ਵਜਾਂ ਅਪਾਰ ਬ੍ਰਹਮ ਬ੍ਰਹਮਧਾਰਾ।

ਸੀ। ਸੋਹਰਜ ਕਰਮ ਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਲਈ ਸਪੂਰਨ ਦਿਆ ਰਾਮ। ਬ੍ਰਹਮ ਦੇ ਸਹਿ ਬ੍ਰਹਮ ਸੁਣੀਏ, ਏਕ ਵਖਾਣੀਏ, ਆਤਮ ਸਾਰਾ ਕਰਨ ਹਾਰਾ, ਪ੍ਰਭ ਨਾ ਨੀ ਜਾਣੀਏ। ਆਪ ਕਰਦਾ ਆਪ ਵਖਦਾ ਆਪ ਕਰਨ ਕੀਆ, ਬਿਨਵੰਤ ਨਾ ਸੇ ਜਾਣੇ, ਜਿਨ ਹਰ ਹਰ ਵਿਆਹ ਬਲਾਵਲ ਮਹੱਲਾ ਪੰਜਵਾਂ ਸ਼ੰਤ ਏਕ ਓਂਕਾਰ ਸਤਿਗੁਰਜਾਤ। ਸਖੀ ਆਓ ਸਖੀ ਵਸ ਆਓ ਸਖੀ ਇਸ ਵਿਰਕਾ ਮੰਗਲ ਗਾਵੇ, ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਾਂ ਪਾਵੇ।

ਚੌਧਰਾਈ ਮੋਹੇ ਨਾਹੀ ਰਜਾਓ ਕੈ ਮਕੋ ਨਹਿ ਚੌਤਰ ਸਗਰ ਸੁਜਾਨ ਬੇਦੀ ਮੋਹੇ ਨਿਰਗੁਣ ਗੁਣ ਨਹੀਂ ਨੈ ਰੋ ਬੋ ਨੈਣ ਬਾਗੇ ਜੈ ਪਾਵੇ ਤੈਰਾ ਸੁਹੀ ਜੈ ਜੈ ਜੈ ਅੰਬੇ ਸਗਲ ਜਾਗੋ ਕਰਨ ਪਦ ਗਦ ਕੇ ਲਖੋ ਨਾਨਕ ਬਿਅੰਬੇ ਸੇਵ ਸੇਵਗਾ ਜਿਉਂ ਜਾਨੋ ਤਿਉਂ ਮੋਹੇ ਰੱਖੋ ਮੋਹੇ ਨਸ਼ ਮੋਹੇ ਮਛਲੀ ਤੁਮ ਨੀਰ ਤੁਜ ਮਨ ਕਿਉਂ ਸਰੇ ਮੋਹੇ ਚਾਤਰਕ ਤੁਮ ਬੋਧ ਤੁਮ ਮੁਖ ਵਰੇ

ਅੰਮ੍ਰਿਤ ਰਸ ਰਵਾਇਆ, ਵਿਖਰ ਵਿਖੇ ਰਾਮ, ਨਾਨਕ ਜਲ ਜਲੇ ਸਵਾਇਆ, ਜੋਤੀ ਜੋਤ ਮਿਖੇ ਰਾਮ। ਬਲਾਵਲ ਕੀ ਵਾਰ ਮਹਲਾ ਚੌਥਾ, ਏਕੰਕਾਰ ਸੰਸਾਰ ਸਲੋਕ ਮਹਲਾ ਚੌਥਾ। ਹਰ ਉੱਤਮ ਹਰ ਭਵ ਗਾਵਿਆ, ਕਰਨਾਲ ਬਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ, ਤੁਰਮਸਤਕ ਪੂਰਾ ਭਾਗ।

ਲਾਗੇ ਸਹਿਜ ਧਿਆਨ ਰਾਗ ਨਾਦ ਛੋਟਾ ਸੇਵੀਏ ਤਾਂ ਦਰਗੇ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮਚਾਰੀਏ ਕਿਉਂਕੇ ਮਨ ਭਵਾਨ ਪੌੜੀ ਤੂੰ ਹਰ ਪ੍ਰਭਾਵ ਅਗਮ ਹੈ ਸਭ ਤੁਨ ਪਾਇਆ ਤੂੰ ਆਪੇ ਆਪ ਅਵਰਦਾ ਸਭ ਜਗਤ ਸਵਾਇਆ ਤੂੰ ਧਾਵੇ ਧਾੜੀ ਲਾਈਏ ਆਪੇ ਗੁਣ ਗਾਇਆ ਹਰ ਦਿਆਵੋ ਭਗਤੋ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਭਾਇਆ ਹਰ ਨਾਮ ਸਮਾਇਆ ਸਲੋਕ ਮਹਲਾ ਤੀਜਾ ਦੂਜੇ ਪਾਏ ਭੁਲਾਵਨ ਨਾ ਹੋਈ ਮਨ ਮੁਕਤਾਏ ਨਾ ਪਾਏ ਪਖੰਡ ਭਗਤ ਨਾ ਹੋਈ ਪਾਰ ਪ੍ਰਮ ਨਾ ਪਾਇਆ ਜਾਏ

ਦੂਜਾ ਬਿਲਾਵਲ ਕਰੋ ਤੂੰ ਪਿਆਰਿਓ ਇੱਕ ਸਾ ਸਿਆਲੇ ਬੁਲਾਏ ਜਨਮ ਮਰਨ ਦੋ ਘੜੀਏ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਸਤਸੰਗਤੀ ਬਹਿ ਭਉ ਘਰ ਸਤ ਹਰਿ ਕੇ ਗੁਣ ਗਾਏ ਨਾਨਕ ਸੇ ਜਨ ਸੁਣੇ ਜੇ ਗੁਰਮੁਖ ਮੇ ਮਲਾਏ ਪੌੜੀ ਸਭਨਾ ਜੀਆਂ ਵਿੱਚ ਹਾਰਿਆ ਸੋ ਭਗਤਾਂ ਕਾ ਮੇ ਤਾਰਾ ਸਭ ਕੋਈ ਹਰ ਕੇ ਵਸ ਭਗਤਾਂ ਕੇ ਆਨੰਦ ਕਰ

ਵਚਨ ਸਫਲ ਹੈ। ਜਿਹਾ ਕੋਈ ਛੇ ਤੇ ਹਾਵਲ ਵਾਏ ਵਰਗਾ ਸ਼ਬਦ ਆਉਂਦਾ ਹੈ ਸਭ ਤਿਨਾ ਭੁੱਖ ਗਵਾਏ ਹਰ ਵੀ ਸੰਤੋਖ ਗਵਾ ਸੱਚ ਵਸਿਆ ਮਨ ਰਾਏ ਸੱਚ ਦਾ

ਤੇ ਹਾਮੇ ਮਾਰ ਮਲਾਈਆਂ ਗੁਰ ਕੇ ਸ਼ਬਦ ਸੁਜੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਬੋੜੀ ਗੁਰ ਸਤਿਗੁਰ ਵਿੱਚ ਨਾਵੇਂ।

ਜਾ ਹਮੇ ਮਾਇਆ ਮੋਣੀ ਦੂਜੇ ਲੱਗੇ ਜਾਏ ਨਾਏ ਮਾਰੀ ਨਾ ਮਰੇ ਨਾਏ ਅੱਡ ਬਕਾਏ ਗੁਰ ਕੇ ਜਦ ਮਰ ਜਾਲੀਏ ਤਾਏ ਵਿੱਚੋ ਜਾਏ ਤਨ ਮਨ ਹੋਏ ਉਜਲਾ ਨਾਮ ਸਿਮਰ ਨਾਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰੂ ਪਾਇਆ ਜਾਏ ਪਾਣੀ ਸਤਿਗੁਰ ਕੀ ਵਡਿਆਈ।

ਸਾਗੀ ਜੀਵਨ ਸੁਨ ਸੰਭਾਲਿਆ ਗੁਰ ਸਾਖੀ ਜਾਗੀ ਕਾਸੀ ਤੈ ਤਨੋ ਵਜੀ ਤਨ ਕਾਸੀ ਜਾਈ ਕਾਸੀ ਮੋਟੀ ਵਰਦਾ ਤਨ ਕਹਾਂ ਸੁਆਈ ਤ੍ਰਿਗੁੰਡੇ ਸਮੇਂ ਵੇਖਿਆ ਕਾਟੋਂ ਕਰ ਜਾਗੀ ਐਸੀ ਬੋਧਾ ਸਮਾਚਰੀ ਕੱਟ ਮਾਏ ਤਿਆਗੀ।

ਜੇ ਮਨ ਚੇਤਾਸ ਕਰ ਰਾਖੇ ਹਰ ਉਤਮ ਹਰ ਉਪਰ ਤਾਂ ਮਨ ਚਿੰਤੇ ਅਨੇਕ ਅਨੇਕ ਵਲ ਪਾਈ ਹਰ ਜਾਣੇ ਸਭ ਕੇ ਜੇ ਜੋ ਜਾਏ ਵਰਤੇ ਪ੍ਰਭ ਕਾਲਿਆ ਕਿਸੇ ਕਾਇਕ ਤਿਲ ਨਾ ਗਵਾਈ ਹਰ ਦਿਸ ਕੀ ਆਸ ਕੀ ਜੇ ਮਨ ਮੇਰੇ ਜੋ ਸਾਮੇ ਸਵਾਮੀ ਰੇ ਅਰਵਾਈ

ਇੱਕ ਸ਼ਾਸ ਅਵਰ ਕਰੇ ਪਰਮਤਰੀ ਮਤ ਜਾਣੇ ਤੇਰੇ ਕਿਤੇ ਕੰਮ ਆਈਏ ਆਸ ਪਰਮਤਰੀ ਪਾ ਦੋ ਜਾਏ ਕਿਵੇਂ ਚੋਟ ਪੈ ਸਭ ਜਾਈ ਮੇਰੇ ਮਨ ਆਸਾ ਹਰ ਵੀ ਤਮਸਾ ਜੇਗੀ ਜੋ ਤੇਰਾ ਕਾਲਿਆ ਸਭ ਤਾਏ ਬਾਈ ਆਸਾ ਮਨਸਾ

ਜੈਸੀ ਮੇਰੇ ਸਤਿਗੁਰ ਬੋਝ ਬਜਾਏ, ਜਨ ਨਾਨਕੀ ਆਦ ਤੂੰ ਜਾਣੇ, ਹਰ ਦਰਸ਼ਨ ਦੇ ਕਰ ਦਰਸ਼ਨ ਦਰਵਤਾਈ, ਗੌਡ ਮਹਲਾ ਚੌਥਾ ਐਸਾ ਸੇਵੀਏ ਨਿਤ ਧਿਆਈਏ, ਜੋ ਕਿਨਵੇ ਕਿਲ ਵਿਖ ਸਭ ਕਰੇ ਵਿਨਾਸਾ, ਜੋ ਤਿਆਗ ਵਰ ਕਿਆ ਕੀਜੇ ਤਾਂ ਹਰ ਨਿਪਲ ਸਭ ਕਾਲ ਗਵਾਸਾ, ਮੇਰੇ ਮਨ ਸਿਓ ਸਭ ਦਾਤਾ ਸਵਾਮੀ, ਜੇ ਸੇਵੀਏ ਸਭ ਭੁੱਖ ਲਗਾਸਾ, ਮੇਰੇ ਮਨ ਹਰ ਉਪਰ ਕੀਜੇ ਪਰਵਾਸਾ, ਜੈ ਜਾਈਏ ਤੇ ਨਾਲ ਮੇਰਾ ਸਵਾਮੀ, ਰੱਬਣੀ ਪੈ ਜੈ ਰੱਖੇ ਜਾਂਦਾ ਸਾਰਾ, ਜੋ ਆਪਣੀ ਬਿਰਤਾ ਘੋਰ ਪੈ ਸਾ ਗੇ, ਆਪਣੀ ਬਿਰਤਾ ਬਹੁਤ ਬਹੁਤ ਗੰਡਾਸਾ, ਆਪਣੀ ਬਿਰਤਾ ਕੰਵਰ ਆਪਣੇ ਸਵਾਮੀ ਵੇ, ਜੋ ਤੋਮਰੇ ਦੋਖ ਤਨਖਾਹ ਗੰਡਾਸਾ, ਸੋ ਸਭ ਪ੍ਰਛੋਟ ਆਪਣੀ ਬਿਰਤਾ ਉਰੇ ਪੈ ਕਹੀਏ, ਅਮਰ ਕਹਿ ਮਨ ਲਾਜਮਰਾਸਾ, ਜੋ ਸਾਰੇ ਕਟੋ ਮਿੱਤਰ ਪਾਈ ਦੀ ਸੇ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ, ਜੇ ਦਿਨ ਨਣਕਾ ਸਵਾ ਹੋਏ ਨਾ ਹੋਏ ਤਿੰਨ ਤੇ ਦਿਨ ਨੇੜੇ ਕੋ ਨਣਕਾ ਸਾ, ਮਨ ਮੇਰੇ ਆਪਣਾ ਸਿਰ ਦੇ ਰਾਤੀ, ਜੋ ਤੋ ਧੁੱਪ ਕਰੇ ਤੋ ਸਹਾਰਸਾ, ਤਿਸਕਾ ਭਰੋਸਾ ਕਿਉਂਕਿ ਜੇ ਮਨ ਮੇਰੇ, ਜੋ ਅੰਤੀ ਅੰਸਰ ਰੰਗ ਨਣਕਾਸਾ, ਹਰ ਜਪ ਮੰਤ ਗੁਰੂ ਦੇ ਲੈ ਜਪ ਤਿੰਨ ਅੰਤ ਛਡਾਏ, ਜਿਨ ਹਰ ਪ੍ਰੀਤ ਜਨਾਸਾ, ਜਨਨ ਗੰਧ ਨਾ ਜਪ ਸੰਤੋ, ਇਹ ਛੋਟਣ ਕਾ ਸਾਚਾ ਪਰਵਾਸਾ, ਗੌਂਡਾ ਹਰ ਸਿਮਰਤ ਸਦਾ ਹੋਏ ਨਾਦਾ, ਸੁਖੰਤਰ ਸਾਤ ਸਾਂਤ ਸੀਤਲ ਮਨ ਆਪਣਾ, ਜੈਸੇ ਸਾਧਾ ਸੋਰ ਬਹੁ ਜਲਦਾ, ਗੁਰਸੱਸ ਦੇ ਕਲ ਜੈਸਾ ਜਾਏ ਸਭ ਦਵਨਾ, ਮੇਰੇ ਮਨ ਦਿਨ ਚਾਏ ਨਾਮ ਹਰ ਜਪਨਾ, ਜਹਾਂ ਕਾ ਤੁਝਦਾ ਕਿਸਾ ਉਡਾਈ, ਸਵੈਸਾ ਪ੍ਰਾਪ ਸੇਵ ਸਦਾ ਤੂੰ ਆਪਣਾ ਰਹੋ, ਜਾ ਮੈਂ ਸੁਣਦਾ ਸੋਰ ਜਪਨ ਮੇਰੇ, ਗੁਰਮਾ ਕਾ ਕੋ ਚਲੋ ਰਤਨਾ,

ਜੇ ਸੁਖ ਪਾਈ ਮੇਵੇ ਹੋ ਸਦਾ ਧਿਆਏ ਨਿਤ ਕਰ ਜੁਰਨਾ ਜਨਨ ਕੋ ਹਰ ਤਾਂ ਨਿਕਲੀ ਜੇ ਨਿਤ ਵਸੇ ਹਿਰਦੇ ਹਰੀ ਮੈ ਚਰਨਾ ਗਾਉਣ ਵਾਲਾ ਹੋਇਆ ਜਿਤਨੇ ਸਾਹਿਬ ਪਾਤਸ਼ਾਹ ਚੌਧਰੀ ਸਭ ਮਿਥਿਆ ਝੂਠਾ ਪਾਓ ਦੂਜਾ ਜਾਣ ਹਰਮ ਨਾਸੀ ਸਦਾ ਤਨੇਚਰ ਤਿਸ ਮਨ ਮੇਰੇ ਮਨ ਭਜ ਪ੍ਰਵਾਣ ਮੇਰੇ ਮਨ ਨਾਮ ਭਜ ਤਤਮਾਣ

ਟੱਕੇ ਡੋਲੇ ਖਾਂਦਾ ਫਿਰਦਾ।

ਕੋਈ ਦੱਸ ਦੇ।

0: ਕਰ ਭਗਤ ਪ੍ਰਟਾਏ
1: ਹਰ ਸਿਮਰਨ ਲਗ ਭੇਦ ਪਾਏ
0: ਹਰ ਸਿਮਰਨ ਭੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਕੋਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ।

0: ਸਤਿਗੁਰ ਸਿੱਖੀ ਕਰੇ ਬਿਰਧਪਾਲ
1: ਸੇਵਕੋ ਗੁਰ ਸਦਾ ਦਿਆਲ
0: ਸਿੱਖੀ ਗੁਰ ਦੁਰਮਤ ਮਲ ਹਿਰੇ
1: ਗੁਰ ਬਚਨੀ ਹਰ ਨਾਮ ਉਚਰੇ
0: ਸਤਿਗੁਰ ਸਿੱਖੇ

ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ।

ਨਾਮ ਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ।

ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ

0: ਲੱਕੜੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੀ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੂ ਦਾਨ ਭਰੋਸਾ ਦਾਨ ਦਾਨਾਂ ਕੇ ਸਿਰਧਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ

0: ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂਵਾਕ ਅਨੁਸਾਰ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ, ਸਮੂਹ ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੰਗਤੀ ਰੂਪ ਦੇ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਧ ਤੇ ਸਮੱਤ ਬਖਸ਼ਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਘਰ ਦੇ ਸੇਵਕ ਦਿਲਪ੍ਰੀਤ ਸਿੰਘ ਅਤੇ ਬੀਬੀ ਸਰਬਜੀਤ ਕੌਰ, ਆਪਣੇ ਬੱਚੇ ਅੰਗਦ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ, ਘਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ, ਬੱਚੇ ਅੰਗਦ ਸਿੰਘ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ, ਆਪਸੀ ਮਿਲ ਮਿਲਾਪ ਪਿਆਰ ਇਕੱਤਰਤਾਵਾਂ ਬਖਸ਼ਣੀਆਂ, ਕਮਾਈਆਂ ਸਫਲ ਕਰਨੀਆਂ। ਆਪ ਜੀ ਦੇ ਦਰ ਘਰ ਦੇ ਸੇਵਕ ਮਨਦੀਪ ਸਿੰਘ, ਨਵਨੀਤ ਕੌਰ ਦੇ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਕਾਰੋਬਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ। ਗੁਰਸੇਵਕ ਸਿੰਘ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋਦੜੀ ਦਰ ਤੇ ਪ੍ਰਵਾਨ ਕਰਨੀ। ਸੁਰਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਕਾਰੋਬਾਰ ਦੇ ਵਾਧੇ ਵਾਸਤੇ, ਘਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਨੂੰ ਉੱਚ ਵਿਦਿਆ ਦੀ ਦਾਤ ਵਾਸਤੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਅਰਦਾਸਾਂ ਬੇਨਤੀਆਂ ਜੋਦੜੀਆਂ ਦਰ ਤੇ ਪ੍ਰਵਾਨ ਕਰਨੀਆਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ, ਕਮਾਈਆਂ ਸਫਲ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਕਾਰੋਬਾਰਾਂ 'ਚ ਵਾਧੇ ਕਰਨੇ, ਦਰ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣੀ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਸਰੂਪਾਂ 'ਤੇ ਸੁਣ ਜੇ ਅਰਮਾਲੇ ਅਰਪਣ ਹੋਏ, ਅੰਗੀਕਾਰ ਕਰੋ। ਸੇਵਕ ਪਰਿਵਾਰਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ, ਆਪ ਜੀ ਦੀ ਹਜ਼ੂਰੀ ਵਿੱਚ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕਿਰਪਾ ਕਰੋ। ਸਮੂਹ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ ਤੇ। ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਭਈਆ ਕਾਲ ਕੀ ਤਬਹਿ ਚਲਾਇਓ ਪੰਥ।

ਇੱਕ ਓਂਕਾਰ ਸਤਿਗੁਰ ਪ੍ਰਸਾਦ।

0: करके गुल वाहे गुरु जी का खालसा वाहे गुरु जी की फतेह। गुरु प्यारी साध संगत वडभागी माई भाई जिन्हों भाई समा मिलया है गुरु के चरणों में बैठ के सतगुरां दी इलाही बाणी सुखमनी साहिब दे जाप सरवण कीते ने सतगुरु मेहर करन आप सारयां दी हाजरी दर प्रवान करन। नरों करो नाम दी दात गुरसिखी जीवन बख्शन। जिन्हां परिवारां ने सुखमनी साहिब दे जाप करवाए ने सारयां ही परिवारां दा धन्नवादी हां भाई। गुरु के चरणों च अरदास होई है जो भी सिख ने मंगना है गुरु पासों मंगना है। परिवार की चढ़ती कला किरत कमाइया दे विच वादे ये सानू गुरु ने बख्शने ने। हुणे हुणे आप जी ने सरवण किया है कि मानुक की टेक बिरथी सब जान देवन को एक भगवान। जे देना है किसी ने तो वह सतगुरां ने ही देना है होर कोई नहीं दे सकता। सो मैं बेनती करांगा सत्कार जो भाई दिलप्रीत सिंह जी वो अपना सिरोपाओ लाओ आके जी। भाई दिलप्रीत सिंह जी ਅਤੇ ਨਾਲ ਹੀ ਜੋ ਪਰਿਵਾਰ ਨੇ ਬੱਚੇ ਦਾ ਜਨਮ ਦਿਨ ਮਨਾਇਆ ਹੈ ਭਾਗਾਂ ਵਾਲੇ ਇਹੀ ਬਣਦਾ ਹੈ ਕਿ ਜਿਹਨੇ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਕਰਨਾ। ਜੇ ਮਹਾਰਾਜ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ ਸਾਡੇ 'ਤੇ ਰਹਿਮਤ ਕੀਤੀ ਹੈ ਅਤੇ ਉਸ ਦਾ ਧੰਨਵਾਦ ਕਰਨਾ ਵੀ ਸਾਡਾ ਹੀ ਫਰਜ਼ ਬਣਦਾ ਹੈ। ਸੋ ਇਹ ਪਰਿਵਾਰ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਬੱਚੇ ਨੂੰ ਲੈ ਕੇ ਆਏ ਨੇ। ਸਤਿਗੁਰ ਕਿਰਪਾ ਕਰਨ ਬੱਚੇ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਣ। ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਜੀ ਸਿਰੋਪਾਉ ਦੇਣਗੇ ਬੱਚੇ ਨੂੰ। ਜਿਹੜੇ ਗੁਰੂ ਨੇ ਐਡੀ ਵੱਡੀ ਮਹਾਨ ਬਖਸ਼ਿਸ਼ ਕੀਤੀ ਹੈ ਉਸ ਦਾ ਧੰਨਵਾਦ ਬਣਦਾ ਹੈ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਸੋ ਆਓ ਸਾਰਿਆਂ ਦਾ ਸਮੁੱਚਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਸੁਖਮਨੀ ਸਾਹਿਬ ਦੀ ਔਰ ਜਿਨ੍ਹਾਂ ਨੇ ਬੈਠ ਕੇ ਸਰਵਣ ਕੀਤਾ ਹੈ ਜਿਨ੍ਹਾਂ ਮਾਈਆਂ ਬੀਬੀਆਂ ਨੇ ਹਮੇਸ਼ਾ ਹੀ ਸਨਿਚਰਵਾਰ ਅਤੇ ਬੁੱਧਵਾਰ ਵਾਲੇ ਦਿਨ ਸੁਖਮਨੀ ਸਾਹਿਬ ਦੇ ਜਾਪ ਕਰਦੇ ਹੋ ਭਾਈ ਭਾਗਾਂ ਵਾਲੇ ਹੋ। ਸਤਿਗੁਰ ਹੋਰ ਵੀ ਹਿੰਮਤ ਬਖਸ਼ਣ ਹੋਰ ਵੀ ਆਪਣੇ ਚਰਨਾਂ ਨਾਲ ਗੂੜੀ ਪ੍ਰੀਤੀ ਬਖਸ਼ਣ ਤਾਂ ਕਿ ਆਪਾਂ ਆਪਣਾ ਜਨਮ ਸਫਲਾ ਕਰ ਸਕੀਏ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਜੋ ਦੁੱਖ ਸੁੱਖ ਹੈ ਉਹ ਆਪਾਂ ਗੁਰੂ ਕੇ ਚਰਨਾਂ ਵਿੱਚ ਹੀ ਮਨਾਉਣਾ ਹੈ। ਜੇ ਪਰਿਵਾਰ ਨੇ ਸੁੱਖ ਮਨਾਇਆ ਹੈ ਖੁਸ਼ੀਆਂ ਮਨਾਈਆਂ ਨੇ ਉਹ ਵੀ ਸਾਹਿਬਾਂ ਦੀ ਹਜ਼ੂਰੀ ਵਿੱਚ ਅਤੇ ਜੇ ਸੋਗ ਹੈ ਤਾਂ ਉਹ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਕਿਉਂਕਿ ਉੱਥੇ ਹੀ ਅਰਦਾਸ ਮਨਜ਼ੂਰ ਹੁੰਦੀ ਹੈ ਜਦੋਂ ਸਾਹਿਬ ਬਖਸ਼ਿਸ਼ਾਂ ਕਰਦੇ ਨੇ। ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਦੋ ਬੱਚਿਆਂ ਦੇ ਫਿਊਨਰਲ ਜੋ ਅੱਜ ਸੀ ਉਹਨਾਂ ਦੇ ਅਖੰਡ ਪਾਠਾਂ ਦੇ ਭੋਗ ਪੈਣੇ ਨੇ। ਐਕਸੀਡੈਂਟ ਹੋਣ ਦੇ ਕਾਰਨ ਦੋਵੇਂ ਬੱਚੇ ਤਿੰਨ ਬੱਚੇ ਸਨ ਕਾਰ ਦੇ ਵਿੱਚ ਅਤੇ ਤਿੰਨੇ ਹੀ ਸਰੀਰ ਛੱਡ ਗਏ। ਛੋਟੀ ਛੋਟੀ ਉਮਰ, 20-22 ਸਾਲ ਦੇ ਬੱਚੇ ਘਰ ਦੇ ਵਿੱਚੋਂ ਚਲੇ ਜਾਣਾ, ਇਹ ਥੋੜ੍ਹਾ ਬਹੁਤਾ ਦੁੱਖ ਨਹੀਂ ਹੈ, ਬੜਾ ਵੱਡਾ ਦੁੱਖ ਹੈ। ਉਹ ਅਖੰਡ ਪਾਠਾਂ ਦੇ ਹੁਣ ਭੋਗ ਪੈਣੇ ਨੇ, ਉਹਨਾਂ ਦਾ ਫਿਊਨਰਲ ਹੋ ਚੁੱਕਾ ਹੈ ਚੈਪਲ ਆਫ ਚਾਈਮ ਦੇ ਵਿੱਚ। ਹੁਣ ਉਹਨਾਂ ਦੇ ਅਖੰਡ ਪਾਠਾਂ ਦੇ ਭੋਗ ਪੈਣੇ ਨੇ ਅਤੇ ਅਰਦਾਸ ਹੋਵੇਗੀ। ਸੋ ਜੋ ਪਰਿਵਾਰ ਆਏ ਨੇ, ਧੰਨਵਾਦੀ ਹਾਂ ਉਹਨਾਂ ਦੇ ਮਾਤਾ ਪਿਤਾ ਨੂੰ ਆ ਕੇ ਹੌਂਸਲਾ ਦੇਣਾ। ਹੌਂਸਲਾ ਅਫਜਾਈ ਤੇ ਮਹਾਰਾਜ ਹੀ ਦੇ ਸਕਦੇ ਨੇ,
1: ਨਾਨਕ ਧਰਮ
0: ਗੁਰੂ ਹੀ ਕਿਰਪਾ ਕਰੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਆਓ ਹੁਣ ਖੰਡ ਪਾਠ ਸਰਵਨ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹੋ ਲੋਏ ਜੀਓ

ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੁੱਲ ਨਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ।

ਦੁੱਖ ਦੀ ਘੜੀ ਚ ਸ਼੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਗਿਆਨੀ ਜਸਵਿੰਦਰ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਇਹਨਾਂ ਦਾ ਜਥਾ ਆਪ ਸੰਗਤਾਂ ਨੂੰ ਬਰਾਗਮਈ ਕੀਰਤਨ ਸਰਵਣ ਕਰਾਉਣ, ਉਸ ਤੋਂ ਉਪਰੰਤ ਫਿਰ ਅੰਤਮ ਅਰਦਾਸ ਹੋਵੇਗੀ ਅਤੇ ਅੰਤਮ ਅਰਦਾਸ ਤੋਂ ਬਾਅਦ ਗੁਰੂ ਜੀ ਦੇ ਹੁਕਮ ਲਏ ਜਾਣਗੇ। ਫਿਰ ਪਰਿਵਾਰ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਮਹਾਰਾਜ ਦੇ ਦੋ ਸਰੂਪ ਆ ਉਹਨਾਂ ਨੂੰ ਫਿਰ ਸੱਚਖੰਡ 'ਚ ਉੱਤੇ ਲੈ ਕੇ ਜਾਣਾ। ਆਓ ਹੁਣ ਪਹਿਲਾਂ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ। ਘਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਕਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ। ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰਚ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਰਾਣਾ ਰਾਵਣ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੇ ਧੀਰ। ਦਰਕਰ ਦੇ ਪ੍ਰੀਤਵਾਨ ਭਾਈ ਮਨਜੋਤ ਸਿੰਘ ਧਾਲੀਵਾਰ ਅਤੇ ਰਣਬੀਰ ਸਿੰਘ ਰੰਧਾਵਾ ਸੱਚੇ ਪਾਤਸ਼ਾਹ ਜੀ ਜੋ ਅੱਜ ਤੋਂ ਕੁਝ ਦਿਨ ਪਹਿਲਾਂ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਸੱਚੇ ਪਾਤਸ਼ਾਹ ਜੀ ਅਕਾਲ ਚਲਾਣਾ ਕਰ ਗਏ ਸਨ। ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਿਮ ਸੰਸਕਾਰ ਹੋਏ ਉਪਰੰਤ ਸੰਗਤ ਨੇ ਪਰਿਵਾਰ ਨੇ ਆਪਦੇ ਦਰ ਤੇ ਹਾਜ਼ਰੀ ਲਵਾਈ। ਜੋ ਉਹਨਾਂ ਦੇ ਨਿਮਿਤ ਦੋ ਸ੍ਰੀ ਅਖੰਡ ਪਾਤਸ਼ਾਹ ਬ੍ਰਹਮ ਸਨ ਉਹਨਾਂ ਦੀ ਸੰਪੂਰਨਤਾ ਹੋਈ। ਆਪ ਜੀ ਨੇ ਸ੍ਰੀ ਮੁਖ ਵਾਗ ਬਖਸ਼ਿਸ਼ ਕੀਤੇ। ਅਖੰਡ ਪਾਤਸ਼ਾਹ ਦੀ ਸੰਪੂਰਨਤਾ ਸੱਚੇ ਪਾਤਸ਼ਾਹ ਜੀ ਆਪਦੇ ਖੁੱਲ੍ਹੇ ਪੰਡਾਲਾਂ ਵਿੱਚ ਉਹਨਾਂ ਦੇ ਨਿਮਿਤ ਕੀਰਤਨ ਦੀ ਸੱਚੇ ਪਾਤਸ਼ਾਹ ਜੀ ਹਾਜ਼ਰੀ ਭਰੀ ਗਈ ਹੈ। ਵਾਹਿਗੁਰੂ ਮੰਤਰ ਦੇ ਜਾਪ ਹੋਏ ਹਨ। 6 ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਪਾਤਸ਼ਾਹ ਦੀ ਕਿਰਪਾ ਕਰਨੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣੀ। ਪਿੱਛੇ ਸੰਗਤਾਂ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ। ਉਹ ਇਸ ਵੇਲੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਬੇਅੰਤ ਸੰਗਤ ਨੇ ਆਪਦੇ ਦਰ ਤੇ ਹਾਜ਼ਰੀ ਪਾਈ ਭਰੀ ਹੈ। ਸਭ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀ। ਉਹ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਬਾਕ ਅਨਸਾਰ। ਸਵਰਗ ਵਾਸੀ ਸਰਦਾਰ ਰਣਵੀਰ ਸਿੰਘ ਜੀ ਰੰਧਾਵਾ ਅਤੇ ਸਵਰਗ ਵਾਸੀ ਸਰਦਾਰ